ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਨੇ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਕਿਹਾ ਕਿ ਪੱਛਮੀ ਏਸ਼ੀਆ ਵਿਚ ਹਮਲਿਆਂ ਦਾ ਮੁੜ ਸ਼ੁਰੂ ਹੋਣਾ ਚਿੰਤਾ ਦਾ ਵਿਸ਼ਾ ਹੈ। ਸ੍ਰੀ ਹਰੀਸ਼ ਨੇ ਇਸ ਮਹੀਨੇ ਹੋਰਮੁਜ਼ ਜਲ ਮਾਰਗ ਵਿਚੋਂ ਲੰਘਦੇ ਸਮੇਂ ਜੀ ਐਫ ਐਸ ਗਲੈਕਸੀ, ਐਮ ਟੀ ਅਲਬਾਈਆ ਅਤੇ ਐਮ ਟੀ ਮੋਮਪਾਸਾ ਸਮੇਤ ਕਈ ਜਹਾਜ਼ਾਂ ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ। ਉਨਾਂ ਕਿਹਾ ਕਿ ਅੰਤਰਰਾਸ਼ਟਰੀ ਸਮੁੰਦਰੀ ਮਾਰਗਾਂ ਚ ਆਵਾਜਾਈ ਅਤੇ ਵਪਾਰ ਦੀ ਆਜ਼ਾਦੀ ਤੁਰੰਤ ਬਹਾਲ ਕੀਤੀ ਜਾਣੀ ਚਾਹੀਦੀ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕੱਲ ਦੱਖਣ ਪੱਛਮੀ ਜਾਪਾਨ ਦੇ ਕੁਮਾਮੋਟੋ ਇਲਾਕੇ ਵਿਚ ਆਏ ਸ਼ਕਤੀਸ਼ਾਲੀ ਭੂਚਾਲ ਤੇ ਚਿੰਤਾ ਪ੍ਰਗਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ ਜੈਸ਼ੰਕਰ ਨੇ ਉਥੋਂ ਦੇ ਲੋਕਾਂ ਤੇ ਸਰਕਾਰ ਨਾਲ ਭਾਰਤ ਦੇ ਸਮਰਥਨ ਅਤੇ ਏਕਤਾ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਨੇ ਭੂਚਾਲ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੀ ਸੁਰੱਖਿਆ ਅਤੇ ਛੇਤੀ ਠੀਕ ਹੋਣ ਲਈ ਵੀ ਪ੍ਰਾਰਥਨਾ ਕੀਤੀ। ਦੱਖਣ ਪੱਛਮੀ ਜਾਪਾਨ ਦੇ ਕੁਮਾਮੋਟੋ ਇਲਾਕੇ ਵਿਚ ਕੱਲ ਆਏ ਇਕ ਸ਼ਕਤੀਸ਼ਾਲੀ ਭੂਚਾਲ ਚ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ। ਫੌਜੀ ਅਤੇ ਹੰਗਾਮੀ ਬਲ ਬਚਾਅ ਕਾਰਜਾਂ ਵਿਚ ਲੱਗੇ ਹੋਏ ਨੇ। ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨੇ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਵਿਚ ਬਚਾਅ ਕਾਰਜ ਜਾਰੀ ਨੇ। ਲਗਭਗ 37,000 ਘਰ ਅਜੇ ਵੀ ਬਿਜਲੀ ਤੋਂ ਬਗੈਰ ਨੇ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੀਓਕੇ ਵਿਚ ਵਿਗੜਦੀ ਹਾਲਤ ਦੌਰਾਨ ਪਾਕਿਸਤਾਨੀ ਫੌਜਾਂ ਵੱਲੋਂ ਕੀਤੀ ਗਈ ਵਹਿਸ਼ਿਆਨਾ ਕਾਰਵਾਈ ਵਿਚ ਪਿਛਲੇ 2 ਦਿਨਾਂ ਦੌਰਾਨ ਘੱਟੋ ਘੱਟ 40 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ ਨੇ। ਵੱਖ ਵੱਖ ਖ਼ਬਰਾਂ ਦਾ ਹਵਾਲਾ ਦਿੰਦਿਆਂ ਯੁਨਾਈਟਿਡ ਕਸ਼ਮੀਰ ਪੀਪਲਸ ਨੈਸ਼ਨਲ ਪਾਰਟੀ ਯੂਕੇ ਪੀਐਨਪੀ ਦੇ ਇਲਜ਼ਾਮ ਲਾਇਆ ਕਿ 27 ਤੇ 28 ਜੁਲਾਈ ਵਿਚਕਾਰ ਰਾਵਲਕੋਟ, ਮੀਰਪੁਰ ਅਤੇ ਕਬਜ਼ੇ ਵਾਲੇ ਹੋਰ ਇਲਾਕਿਆਂ ਵਿਚ ਲਗਭਗ 40 ਆਮ ਨਾਗਰਿਕ ਮਾਰੇ ਗਏ, ਜਦਕਿ ਕਈ ਹੋਰ ਜ਼ਖਮੀ ਹੋ ਗਏ। ਬਹੁਤ ਸਾਰੇ ਲੋਕਾਂ ਨੂੰ ਮਨਮਾਨੇ ਢੰਗ ਨਾਲ ਗ੍ਰਿਫ਼ਤਾਰ ਕੀਤਾ ਗਿਐ। ਸਮੂਹ ਨੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਇਲਜ਼ਾਮ ਲਾਇਆ ਕਿ 5 ਜੂਨ ਤੋਂ ਲੈ ਕੇ ਹੁਣ ਤੱਕ 100 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ ਅਤੇ ਕਈ 100 ਗੰਭੀਰ ਰੂਪ ਵਿਚ ਜ਼ਖਮੀ ਹੋਏ ਨੇ। ਇਸ ਨੇ ਸੰਯੁਕਤ ਰਾਸ਼ਟਰ, ਯੂਰਪੀ ਸੰਘ ਅਤੇ ਵਿਆਪਕ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਆਮ ਨਾਗਰਿਕਾਂ ਦੀ ਸੁਰੱਖਿਆ ਵਿਚ ਮਦਦ ਕਰਨ। ਅੱਜ ਗੁਰੂ ਪੂਰਨਿਮਾ, ਜਿਸ ਨੂੰ ਵਿਆਸ ਪੂਰਨਿਮਾ ਵੀ ਕਿਹਾ ਜਾਂਦਾ, ਮਨਾਈ ਜਾ ਰਹੀ ਹੈ। ਇਹ ਅਧਿਆਤਮਕ ਅਤੇ ਵਿਦਿਅਕ ਗੁਰੂਆਂ ਨੂੰ ਸਮਰਪਿਤ ਹੈ। ਇਸ ਮੌਕੇ ਤੇ ਲੋਕ ਆਪਣੇ ਗੁਰੂਆਂ ਨੂੰ ਯਾਦ ਕਰਦੇ ਨੇ ਅਤੇ ਉਨ੍ਹਾਂ ਦਾ ਧੰਨਵਾਦ ਕਰਦੇ ਨੇ। ਭਗਵਾਨ ਬੁੱਧ ਨੇ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਇਸ ਮੌਕੇ ਤੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ। ਭਗਵਾਨ ਬੁੱਧ ਨੇ ਬੋਧ ਗਯਾ ਤੋਂ ਸਾਰਨਾਥ ਦੀ ਯਾਤਰਾ ਕੀਤੀ ਅਤੇ ਪੂਰਨਮਾਸ਼ੀ ਵਾਲੇ ਦਿਨ ਆਪਣਾ ਉਪਦੇਸ਼ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਪੂਰਨਿਮਾ ਦੇ ਮੌਕੇ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਗੁਰੂ ਨਾ ਸਿਰਫ਼ ਗਿਆਨ ਪ੍ਰਦਾਨ ਕਰਦੇ ਨੇ ਸਗੋਂ ਆਪਣੇ ਪੈਰੋਕਾਰਾਂ ਵਿਚ ਸਕਾਰਾਤਮਕ ਊਰਜਾ ਵੀ ਭਰਦੇ ਨੇ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਤਾਕਤ ਦਾ ਸਰੋਤ ਬਣਾਉਣ। ਅੱਜ ਦੁਨੀਆਂ ਭਰ ਵਿਚ ਅੰਤਰਰਾਸ਼ਟਰੀ ਬਾਘ ਦਿਵਸ ਮਨਾਇਆ ਜਾ ਰਿਹੈ। ਇਸ ਦਾ ਉਦੇਸ਼ ਬਾਘਾਂ ਦੀ ਸਾਂਭ ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨਾ, ਉਨ੍ਹਾਂ ਦੇ ਕੁਦਰਤੀ ਨਿਵਾਸ ਸਥਾਨਾਂ ਦੀ ਰਾਖੀ ਕਰਨਾ ਅਤੇ ਜੰਗਲੀ ਬਾਘਾਂ ਦੀ ਘੱਟ ਰਹੀ ਗਿਣਤੀ ਦੀ ਸਮੱਸਿਆ ਤੇ ਧਿਆਨ ਕੇਂਦਰਿਤ ਕਰਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਬਾਘ ਦਿਵਸ ਦੇ ਮੌਕੇ ਤੇ ਜੰਗਲੀ ਜੀਵ ਪ੍ਰੇਮੀਆਂ ਨੂੰ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆਂ ਦੇ ਬਾਘਾਂ ਦੀ ਆਬਾਦੀ ਦਾ 70% ਹਿੱਸਾ ਭਾਰਤ ਵਿਚ ਹੈ। ਉਨਾਂ ਕਿਹਾ ਕਿ ਭਾਰਤ ਦੇ ਬਾਘਾਂ ਦੀ ਸੰਭਾਲ ਦੇ ਯਤਨ ਕੁਦਰਤ ਨਾਲ ਇਕ ਸੁਰਤਾ ਵਿਚ ਰਹਿਣ ਦੀ ਸਦੀਆਂ ਪੁਰਾਣੀ ਸੰਸਕ੍ਰਿਤੀ ਤੋਂ ਪ੍ਰੇਰਿਤ ਨੇ ਅਤੇ ਲੋਕਾਂ ਦੀ ਸਮੂਹਕ ਇੱਛਾ ਸ਼ਕਤੀ ਦੁਆਰਾ ਸੰਚਾਲਿਤ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗਲਾਸਕੋ ਰਾਸ਼ਟਰਮੰਡਲ ਖੇਡਾਂ 2026 ਵਿਚ ਮਰਦਾਂ ਦੀ 10,000 ਮੀਟਰ ਦੌੜ ਵਿਚ ਚਾਂਦੀ ਦਾ ਤਮਗਾ ਜਿੱਤਣ ਤੇ ਗੁਰਵੀਰ ਸਿੰਘ ਨੂੰ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਗੁਰਵੀਰ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੇ ਭਾਰਤ ਨੂੰ ਪੁਰਸ਼ਾਂ ਦੀ 10,000 ਮੀਟਰ ਵਿਚ ਆਪਣਾ ਪਹਿਲਾ ਰਾਸ਼ਟਰਮੰਡਲ ਖੇਡਾਂ ਦਾ ਤਮਗਾ ਦਵਾਇਆ। ਉਨਾਂ ਕਿਹਾ ਕਿ ਦੇਸ਼ ਨੂੰ ਉਨਾਂ ਦੀ ਪ੍ਰਾਪਤੀ ਤੇ ਮਾਣ ਅਤੇ ਭਵਿੱਖ ਲਈ ਉਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਲੋਕ ਸਭਾ ਵਿਚ ਜਨਤਕ ਪ੍ਰੀਖਿਆਵਾਂ ਚ ਅਨੁਚਿਤ ਤਰੀਕਿਆਂ ਦੀ ਰੋਕਥਾਮ ਬਾਰੇ ਸੋਧ ਬਿੱਲ 2026 ਦਾ ਚਰਚਾ ਮੁੜ ਸ਼ੁਰੂ ਹੋ ਗਈ ਹੈ। ਨੀਟ ਪੇਪਰ ਲੀਕ ਮਾਮਲੇ ਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਕਾਰਵਾਈ ਬਾਰੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਦੁਪਹਿਰ ਬਾਅਦ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਵਿੱਤੀ ਸਾਲ 2025-26 ਵਿਚ ਭਾਰਤ ਦੀ ਕੁਲ ਬਰਾਮਦ 863.1 ਅਰਬ ਅਮਰੀਕੀ ਡਾਲਰ ਦੇ ਰਿਕਾਰਡ ਪੱਧਰ ਤੇ ਪਹੁੰਚ ਗਈ ਹੈ। ਭਾਰਤ ਨੇ ਹੋਰਮੂਜ਼ ਸਟੇਟ ਵਿਚ ਹਾਲ ਹੀ ਵਿਚ ਕਈ ਸਮੁੰਦਰੀ ਜਹਾਜ਼ਾਂ ਤੇ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਪਾਕਿਸਤਾਨੀ ਫੌਜਾਂ ਦੀ ਪਿਛਲੇ 2 ਦਿਨਾਂ ਦੌਰਾਨ ਵਹਿਸ਼ਿਆਨਾ ਕਾਰਵਾਈ ਵਿਚ ਘੱਟੋ ਘੱਟ 40 ਲੋਕ ਮਾਰੇ ਗਏ ਨੇ ਅਤੇ ਬਹੁਤ ਸਾਰੇ ਜ਼ਖਮੀ ਹੋ ਗਏ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।

ਸੁਣਨ ਵਾਲੇ ਸਾਰੇ ਬਹਿਣ ਭਰਾਵਾਂ ਨੂੰ ਸੁਰਜਪਾਲ ਸਿੰਘ ਦੀ ਪਿਆਰ ਭਰੀ ਰਾਮ ਰਾਮ, ਸਤਿ ਸ੍ਰੀ ਅਕਾਲ, ਆਦਾਬ। ਆਪ ਸਾਰੇ ਦੀ ਖਿਦਮਤ ਵਿਚ ਅੱਜ ਮੈਂ ਵਾਲਾ ਹਾਜ਼ਰ ਹਾਂ ਇੱਕ ਬੜੀ ਸ਼ਖਸੀਅਤ ਦੇ ਜੀਵਨ ਤੇ ਉਨ੍ਹਾਂ ਦੀ ਖੂਬੀਆਂ ਉਤੇ ਆਪਣੀ ਇਹ ਵਾਰਤਾ ਗਿਣ ਕੇ। ਅੱਜ ਦੀ ਸ਼ਖਸੀਅਤ ਦਾ ਨਾਂ ਹੈ ਭਿਖਾਰੀ ਠਾਕੁਰ, ਜਾਂ ਇਹ ਆਖਾਂ ਭੋਜਪੁਰੀ ਦੇ ਸ਼ੇਕਸਪੀਅਰ ਭਿਖਾਰੀ ਠਾਕੁਰ। ਭਿਖਾਰੀ ਠਾਕੁਰ ਦਾ ਨਾਂ ਕਈ ਬਈ ਪਛਾਣਦਾ ਮੁਥਾਜ ਕਹਿਣੀ, ਖਾਸ ਕਰ ਬਿਹਾਰ ਤੇ ਭੋਜਪੁਰੀ ਸਮਾਜ ਵਿਚ। ਭਿਖਾਰੀ ਠਾਕੁਰ ਜੀ ਦਾ ਜਨਮ 18 ਦਸੰਬਰ 1887 ਨੂੰ ਬਿਹਾਰ ਦੇ ਸਾਰਨ ਜ਼ਿਲ੍ਹੇ ਦੇ ਕੁਤਬਪੁਰ ਦਿਆਰਾ ਗਾਂਵ ਵਿਚ ਇਕ ਗਰੀਬ ਨਾਏ ਦੇ ਟੱਬਰ ਵਿਚ ਥਿਆ ਹਾਈ। ਉਨ੍ਹਾਂ ਦੇ ਪਿਓ ਦਾ ਨਾਂ ਸ੍ਰੀ ਦਲ ਸਿੰਘ ਠਾਕੁਰ ਤੇ ਮਾਂ ਦਾ ਨਾਂ ਸ੍ਰੀਮਤੀ ਸ਼ਿਵਕਲੀ ਦੇਵੀ ਹਾਈ। ਉਨ੍ਹਾਂ ਦਾ ਪੂਰਾ ਟੱਬਰ ਹੀ ਆਪਣੀ ਜਾਤ ਦੇ ਪੇਸ਼ੇ ਕਰਕੇ ਉਸ ਤਰ੍ਹਾਂ ਨਾਲ ਹਜਾਮਤ ਬਣਾਉਂਦੇ ਹਨ, ਚਿੱਟੀ ਪੱਤਰੀ ਡੇਵਣਾ ਕਾਜ ਤੇ ਜੰਮਣ ਤੇ ਸ਼ਰਾਬ ਤੇ ਜਾਂ ਬਾਕੀ ਕਈ ਸਮਾਜਿਕ ਸੰਸਕਾਰਾਂ ਵਾਲੇ ਕੰਮ ਉਹ ਕਰਾਉਂਦੇ ਹਨ। ਟੱਬਰ ਵਿਚ ਦੂਰ ਦੂਰ ਤੱਕ ਗਾਉਣ ਵਜਾਉਣ ਜਾਂ ਨੱਚਣ ਵਾਲਾ ਕੋਈ ਰਿਸ਼ਤਾ ਕਹਿਣਾ ਹਾਈ। ਉਨ੍ਹਾਂ ਦੇ ਜੀਵਨ ਨੂੰ ਸਮਝਣ ਕੀਤੇ ਉਨ੍ਹਾਂ ਦਾ ਹੀ ਇਹ ਲਿਖਿਆ ਹੋਇਆ ਗੀਤ ਬਹੁਤ ਮਦਦਗਾਰ ਸਾਬਿਤ ਹੁੰਦੇ। 9 ਬਰਸ ਕੇ ਜਬ ਹਮ ਭੈਲੀ

ਉਜਾਗਰ ਕਰਿੰਦੇ ਇੱਕ ਕਈ ਕਿਸਮ ਦੇ ਇਮਤਿਹਾਨ ਦਾ ਡਰ ਕਹਿਣੀ 1930 ਤੋਂ 1970 ਤੱਕ ਲਿਖਾਰੀ ਠਾਕੁਰ ਦੀ ਨੱਚਣ ਵਾਲੀ ਟੋਲੀ ਬੰਗਾਲ ਤੇ ਨੇਪਾਲ ਦੇ ਬਾਕੀ ਬਹੁ ਸ਼ਹਿਰਾਂ ਵਿਚ ਟਿਕਟ ਸ਼ੋਅ ਕਰਕੇ ਆਪਣੇ ਪ੍ਰੋਗਰਾਮ ਲਿਖੇਂਦੇ ਹਨ ਬਿਲਕੁਲ ਸਿਨੇਮਾ ਅਲਿਕਾਰ ਇਹ ਗੱਲ ਉਹਨਾਂ ਦੇ ਨਾਟਕਾਂ ਤੋਂ ਸਾਬਿਤ ਹੁੰਦੀ ਹੈ ਕਿ ਲਿਖਾਰੀ ਠਾਕੁਰ ਦੀ ਸੋਚ ਵਕਤ ਤੋਂ ਬਹੁ ਅੱਗੋਂ ਦੀ ਸੋਚ ਆਈ ਦਰਬਾਰ ਦੇ ਇੱਕ ਬਜ਼ੁਰਗ ਪੱਤਰਕਾਰ ਵਨਖੰਡੀ ਮਿਸ਼ਰ ਦੇ ਮੁਤਾਬਿਕ ਸਾਲ 1962 ਨੂੰ ਯਾਦ ਕਰਿੰਦੇ ਉਹ ਆਦੇ ਹਨ ਪੁਰਾਣਾ ਬਾਜ਼ਾਰ ਦੀ ਇੱਕ ਧਰਮਸ਼ਾਲਾ ਵਿਚ ਲਿਖਾਰੀ ਠਾਕੁਰ ਦਾ ਇੱਕ ਨਾਟਕ ਬੇਟੀ ਬੇਚਵਾ ਨੂੰ ਪੇਸ਼ ਕੀਤਾ ਗਿਆ ਜੋ ਦੇਖਣ ਕੀਤੇ ਕੋਲੇ ਦੀ ਖਦਾਨ ਵਾਲੇ ਮਜ਼ਦੂਰ ਵੀ ਆਏ ਇਹ ਨਾਟਕ ਬਹੁ ਵੱਡਾ ਸੁਨੇਹਾ ਦਿੰਦਾ ਗਿਆ ਤੇ ਆਪਣਾ ਕੰਮ ਵੀ ਕਰ ਗਿਆ ਨਾਟਕ ਦਾ ਪ੍ਰਭਾਵ ਇੱਤੇ ਜ਼ਿਆਦਾ ਥਿਆ ਕਿ ਲੋਕੀ ਰੋ ਰੋ ਕੇ ਕਸਮੇ ਖਾਦੀ ਕਿ ਅਸਾਂ ਆਪਣੀ ਧੀਆਂ ਕੋ ਹੁਣ ਕਹਿਣਾ ਵਿਚੇ ਸੂ ਤੇ ਨਾ ਹੀ ਵੱਡੀ ਉਮਰ ਦੇ ਬੰਦੇ ਨਾਲ ਪੜਨੇ ਸੂ ਖਾਲੀ ਠਾਕੁਰ ਦੇ ਵੰਜਣ ਤੋਂ ਬਾਅਦ ਧਰਵਾਦ ਜ਼ਿਲ੍ਹੇ ਦੇ ਹਜ਼ਰ ਬਗੀਆ ਮਜ਼ਦੂਰ ਸ਼ਿਵ ਮੰਦਰ ਇਕੱਠੇ ਥੇ ਤੇ ਭਗਵਾਨ ਸ਼ੰਕਰ ਨੂੰ ਜ਼ਾਮਨ ਬਣਾ ਕੇ ਪ੍ਰਣ ਕੀਤਾ ਕਿ ਅੱਜ ਤੋਂ ਅਸਾਂ ਆਪਣੀ ਛੇਰੀਆਂ ਕਹਿਣਾ ਵਿਚੇ ਸੂ ਇਹ ਗੱਲ ਬਹੁ ਦੂਰ ਦੂਰ ਤੱਕ ਕਈ ਬੜੇ ਸ਼ਹਿਰਾਂ ਵਿਚ ਫੈਲ ਗਈ ਅੱਜ ਵੀ ਭੋਜਪੁਰੀ ਗੀਤੇ ਵਿਚ ਰੋਜ਼ੀ ਰੋਟੀ ਕੀਤੇ ਟੱਬਰ ਛੋੜ ਕੇ ਪ੍ਰਦੇਸ਼ ਵੰਜਣ ਦਾ ਦਰਦ ਤੇ ਪਿੱਛੋਂ ਵਿਛੋੜੇ ਕੋ ਸਹਿਣ ਕਰਿੰਦੀ ਤ੍ਰਿਤੀਆਂ ਦਾ ਦਰਦ ਸਾਫ ਡਿੱਠਾ ਵੇਂਦੇ ਇਹ ਪਰੰਪਰਾ ਵੀ ਲਿਖਾਰੀ ਠਾਕੁਰ ਦੇ ਦਿੱਤੀ ਹੋਈ ਹੈ ਸਈਆਂ ਗਈਲੇ ਕਲਕੱਤਵਾ ਇਹ ਸਜਨੀ ਸਈਆਂ ਗਈਲੇ ਕਲਕੱਤਾ ਇਹ ਸਜਨੀ ਗੋਡਵਾ ਮੇ ਜੂਤਾ ਨਰੀਖੇ ਹਤਵਾ ਮੇ ਛਾਤਵਾ ਇਹ ਸਜਨੀ ਸਈਆਂ ਕੈਸੇ ਚਲੇ ਹੈ ਰਾਹਤਵਾ ਇਹ ਸਜਨੀ ਸਈਆਂ ਗਈਲੇ ਕਲਕੱਤਵਾ ਇਹ ਸਜਨੀ ਗੋਡ ਕੁਮਾਰ ਦੇ ਦਰਮਿਆਨ ਨਾ ਟੁੱਟ ਜਿਨ੍ਹਾਂ ਵਾਲੇ ਰਿਸ਼ਤੇ ਦੋਵਾਂ ਦੇ ਵਿਚਕਾਰ ਵਿਛੋੜੇ ਦਾ ਖਿਆਲ ਹੋਵੇ ਜਾਂ ਪਿਆਰ ਦੇ ਧਾਗੇ ਨਾਲ ਬੰਦੀ ਜੇ ਖੂਬਸੂਰਤ ਖਿਆਲ ਕੁੱਟ ਸੇਂਦੀ ਇਹ ਕੁਝ ਲੀਕਾਂ 70 ਸਾਲ ਪਹਿਲੇ ਲਿਖੀ ਗਈ ਹਨ ਤੇ ਅੱਜ ਵੀ ਉੱਤੇ ਹੀ ਸੱਚੀ ਗੱਲ ਲੱਗਦੀ ਹਨ ਥੀ ਸਕਦੇ ਵਕਤ ਦੀ ਤਬਦੀਲੀ ਕਰਕੇ ਕੁਝ ਲਫ਼ਜ਼ ਬਦਲ ਵੰਜਣ ਪਰ ਭਾਵਨਾਵਾਂ ਹੂ ਬਹੁ ਉਵੇਂ ਦੀ ਉਵੇਂ ਹੀ ਹਨ ਅੱਜ ਵੀ ਕੋਈ ਘਰ ਛੋੜ ਕੇ ਪ੍ਰਦੇਸ਼ ਵੇਂਦੇ ਤਾਂ ਇਹੋ ਖਿਆਲ ਹੀ ਤਾਜ਼ਾ ਥੀ ਆਂਦੇ ਉਨ੍ਹਾਂ ਦੀ ਰਚਨਾਵਾਂ ਦੀ ਨਾ ਮਿਸਣ ਵਾਲੀ ਛਾਪ ਅੱਜ ਵੀ ਕਾਇਮ ਹੈ ਲਿਖਾਰੀ ਠਾਕੁਰ ਆਪਣੇ ਨਾਟਕਾਂ ਵਿਚ ਅੰਗਰੇਜ਼ੀ ਹਕੂਮਤ ਦੇ ਖਿਲਾਫ ਲੋਕਾਂ ਨੂੰ ਜਗਾਉਂਦੇ ਹਨ ਕਲਕੱਤਾ ਵਿਚ ਉਨ੍ਹਾਂ ਦੇ ਨਾਟਕਾਂ ਵਿਚ ਬਹੁਤ ਲੋਕ ਇਕੱਠੇ ਥੀ ਵੇਂਦੇ ਹਨ ਇੱਕ ਦੇਖ ਕੇ ਅੰਗਰੇਜ਼ ਚੁਕੰਨੇ ਥੀ ਵੇਂਦੇ ਹਨ ਹਾਲਾਂਕਿ ਉਨ੍ਹਾਂ ਦੇ ਨਾਟਕਾਂ ਦੇ ਮਜ਼ਮੂਨ ਤੇ ਕਹਾਣੀਆਂ ਅੰਗਰੇਜ਼ਾਂ ਨੂੰ ਵੀ ਬਹੁਤ ਪਸੰਦ ਆਉਂਦੀ ਹਨ ਤੇ ਅਖੀਰ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਉਹ ਸਾਰੀ ਉਮਰ ਲੋਕਾਂ ਵਿਚ ਜੋਸ਼ ਭਰਿੰਦੇ ਰਹੇ ਉਨ੍ਹਾਂ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਰਾਏ ਬਹਾਦੁਰ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ ਲਿਖਾਰੀ ਠਾਕੁਰ ਆਪਣੇ ਨਾਟਕਾਂ ਦੇ ਜ਼ਰੀਏ ਤ੍ਰਿਪਤੀਆਂ ਨਾਲ ਜੁੜਾ ਇੱਕ ਮੁੱਦਾ ਚਾਹਤਾ ਦੇਸ਼ ਨੂੰ ਸਤੀ ਪ੍ਰਥਾ ਤੋਂ ਤਾਂ ਛੁਟਕਾਰਾ ਮਿਲ ਗਿਆ ਹੈ ਪਰ ਵਿਧਵਾਵਾਂ ਦੀ ਹਾਲਤ ਬਹੁਤ ਖਰਾਬ ਹੈ ਉਹ ਇੱਕ ਜ਼ਿੰਦਾ ਲਾਸ਼ ਵਾਲੀ ਜ਼ਿੰਦਗੀ ਜੀਂਦੀ ਹਨ ਉਹ ਕਈ ਬੇ ਦੀ ਮੁਥਾਜ ਬਣ ਕੇ ਆਪਣਾ ਝੱਟ ਗੁਜਰੇਂਦੀ ਹਨ ਵਿਧਵਾ ਵਿਲਾਪ ਦਾ ਜ਼ਿਕਰ ਉਹਨਾਂ ਆਪਣੇ ਨਾਟਕ ਬੇਟੀ ਬੇਚਾ ਵਿਚ ਕੀਤਾ ਤੇ ਇਹਦਾ ਅਸਰ ਵੀ ਥੀਆ ਹਮ ਕਹੀ ਕੇ ਜਾਤ ਬਾਨੀ ਹੋਈ ਅਬ ਕੇ ਜੀਵਨ ਕੇ ਹਾਨੀ ਹਮ ਕਹੀ ਕੇ ਜਾਤ ਬਾਨੀ ਹੋਈ ਅਬ ਕੇ ਜੀਵਨ ਕੇ ਹਾਨੀ ਨਾਹੀ ਦੇਖਬ ਨਹਿਰ ਨਗਰੀਆ ਹੋ ਬਾਬੂ ਜੀ ਨਾਹੀ ਦੇਖਬ ਨਹਿਰੀਆ ਨਗਰੀਆ ਹੋ ਬਾਬੂ ਜੀ ਦਰਦ ਭਰਾ ਗਾਉਣ ਲੋਕ ਅੱਜ ਵੀ ਗਾਉਂਦੇ ਹਨ ਦੇਸ਼ ਦੀ ਸਾਰੀ ਸੀਮਾਵਾਂ ਤੋੜ ਕੇ ਉਹਨਾਂ ਆਪਣੀ ਟੋਲੀ ਦੇ ਨਾਲ ਮੌਰੀਸ਼ਸ ਕੇਨਿਆ ਸਿੰਗਾਪੁਰ ਨੇਪਾਲ ਬ੍ਰਿਟਿਸ਼ ਗੁਆਇਨਾ ਸੁਰੀਨਾਮਾ ਯੁਗਾਂਡਾ ਤੇ ਬਹੁਤ ਸਾਰੇ ਦੇਸ਼ਾਂ ਵਿਚ ਦੌਰਾ ਕੀਤਾ ਜਿੱਥੋਂ ਵੀ ਥੋੜੀ ਬਹੁਤ ਸੰਸਕ੍ਰਿਤੀ ਜਿੰਦਾ ਹੈ ਉੱਥਾਂ ਤੁਸਾਂ ਦੌਰਾ ਕੀਤਾ ਲਿਖਾਰੀ ਠਾਕੁਰ ਜੀ ਦੀ ਸ਼ਖਸੀਅਤ ਵਿਚ ਬਹੁਤ ਸਾਰੀ ਹੈਰਾਨ ਕਰਨ ਵਾਲੀ ਖੂਬੀਆਂ ਹਨ ਸਿਰਫ ਅੱਖਰ ਦੀ ਪਛਾਣ ਦੇ ਬਾਵਜੂਦ ਪੂਰਾ ਆਰਾਮ ਚਰਿਤ ਮਾਨਸ ਉਹਨਾਂ ਕੋਲ ਮੁਜ਼ਬਾਨੀ ਯਾਦ ਆਈ ਲਿਖਾਰੀ ਠਾਕੁਰ 29 ਕਿਤਾਬਾਂ ਲਿਖੀ ਅੱਗੋਂ ਚੱਲ ਕੇ ਉਹ ਭੋਜਪੁਰੀ ਸਾਹਿਤ ਤੇ ਸੰਸਕ੍ਰਿਤੀ ਦੇ ਬਹੁਤ ਵੱਡੇ ਪ੍ਰਚਾਰਕ ਤੇ ਇੱਕ ਦੁਨੀਆਂ ਵਿਚ ਇੱਕ ਨਵੀਂ ਪਛਾਣ ਦੇਣ ਵਾਲੇ ਇਨਸਾਨ ਬਣੇ ਵਿਦੇਸ਼ੀਆਂ ਫਿਲਮ ਤੋਂ ਉਹਨਾਂ ਕੋਲ ਖੂਬ ਤਾਰੀਫ ਹਾਸਿਲ ਥਈ ਪੁਰਸਕਾਰ ਤੇ ਸਨਮਾਨ ਲਿਖਾਰੀ ਠਾਕੁਰ ਦੇ ਨਾਟਕ ਬੇਟੀ ਬੇਚਵਾ ਗੱਬਰ ਗਿਚੋਰ ਬੇਟੀ ਵਿਯੋਗ ਸਮੇਤ ਉਹਨਾਂ ਦੇ ਸਾਰੇ ਨਾਟਕਾਂ ਵਿਚ ਤਬਦੀਲੀ ਕੋ ਦਿਸ਼ਾ ਦੇਵਣ ਵਾਲੇ ਇੱਕ ਸਮਾਜਿਕ ਚਿੰਤਕ ਦਾ ਦਰਦ ਸਾਫ ਦਿਸਦਾ ਹੈ ਉਹ ਅਕਸਰ ਆਪਣੇ ਨਾਟਕਾਂ ਵਿਚ ਸੂਤਰਧਾਰ ਬਣਦੇ ਤੇ ਆਪਣੀ ਗਾਲ ਬਹੁ ਮਜ਼ਾਕਿਆ ਤੇ ਚੁਭਣ ਵਾਲੇ ਅੰਦਾਜ਼ ਵਿਚ ਆਖ ਲੈਂਦੇ ਹਨ ਆਪਣੇ ਅਖੀਰਲੇ ਵਕਤ ਤੱਕ ਉਹਨਾਂ ਸਮਾਜ ਦੀ ਭਲਾਈ ਕੀਤੇ ਬਿਹਤਰੀਨ ਨਾਟਕ ਦਿੱਤੇ ਕੋਈ ਉਹਨਾਂ ਨੂੰ ਭਰਤਮੁਨੀ ਦੀ ਪਰੰਪਰਾ ਦਾ ਪਹਿਲਾ ਨਾਟਕਕਾਰ ਮੰਨਦਾ ਹੈ ਤੇ ਕੋਈ ਭੋਜਪੁਰੀ ਦਾ ਭਾਰਤੇਂਦੂ ਹਰੀਸ਼ਚੰਦਰ ਮੰਨਦਾ ਹੈ ਮਹਾਪੰਡਿਤ ਰਾਮ ਸੰਕ੍ਰਿਤਿਆਨੰਦ ਤਾਂ ਉਹਨਾਂ ਨੂੰ ਭੋਜਪੁਰੀ ਦੇ ਸ਼ੇਕਸਪੀਅਰ ਦੀ

0: ਭਾਬੀ ਛੋੜੀ ਜਾਂ ਉਹਨਾਂ ਕੋ ਅਨਗੜ ਹਿੰਗਾਹਾ ਦੇ ਹਨ। ਇਹਦੇ ਇਲਾਵਾ ਉਹਨਾਂ ਕੋ ਬਈ ਕਈ ਉਪਾਧੀਆਂ ਤੇ ਸਨਮਾਨ ਮਿਲੇ। ਭਾਰਤ ਸਰਕਾਰ ਤਾਂ ਉਹਨਾਂ ਕੋ ਪਦਮ ਸ਼੍ਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਇਤਨਾ ਸਨਮਾਨ ਮਿਲਣ ਤੇ ਵੀ ਸ਼੍ਰੀ ਬਿਖਾਰੀ ਠਾਕੁਰ ਹੰਕਾਰ ਨਾਲ ਫੁੰਡ ਕੇ ਕੁੱਪਾ ਕਹਿਣੀ ਥੇ। ਉਹਨਾਂ ਬਸ ਆਪਣਾ ਨਾਟਕਕਾਰ ਜ਼ਿੰਦਾ ਰੱਖਿਆ। ਬਿਖਾਰੀ ਠਾਕੁਰ ਜੀ ਦਾ ਦੇਹਾਂਤ 9 ਜੁਲਾਈ 1971 ਨੂੰ ਥੀ ਗਿਆ ਤੇ ਇੰਜਾ ਮਹਾਨ ਕਲਾਕਾਰ ਚਿੰਤਕ ਸਾਕੂ ਹਮੇਸ਼ਾ ਕਿਤੇ ਛੋੜ ਕੇ ਟੁਰ ਗਿਆ। ਪਰ ਵੇਂਦੇ ਵੇਂਦੇ ਉਹ ਸੰਸਕ੍ਰਿਤੀ ਤੇ ਸਾਹਿਤ ਦਾ ਅਨਮੁੱਲਾ ਖਜ਼ਾਨਾ ਸਾਡੇ ਕਿਤੇ ਛੋੜ ਗਏ ਹਨ। ਆਉਣ ਵਾਲੀ ਨਸਲਾਂ ਵੀ ਉਨ੍ਹਾਂ ਦੇ ਕੰਮ ਕੋਲ ਬਹੁਤ ਕੁਝ ਸਿੱਖ ਸਕਦੀ ਹਨ। ਉਨ੍ਹਾਂ ਦੇ ਬਾਰੇ ਜਿਤਨਾ ਆਖਿਆ ਉਹਨੇ ਉਹ ਥੋੜਾ ਹੈ। ਉਨ੍ਹਾਂ ਜਿਹੜਾ ਕੰਮ 21 ਸਾਲਾਂ ਪਹਿਲੇ ਕਰ ਦਿੱਤੇ ਉਹ ਆਪਣੇ ਆਪ ਵਿਚ ਇਕ ਮਿਸਾਲ ਬਣ ਗਈ ਹੈ। ਉਹ ਅੱਜ ਵੀ ਤੇ ਆਉਣ ਵਾਲੇ ਕੱਲ ਵੀ ਇਕ ਚਾਨਣ ਮੁਨਾਰ ਵਾਲੀ ਕਾਰ ਸਾਡਾ ਮਾਰਗ ਦਰਸ਼ਨ ਕਰਿੰਦੇ ਰਹੇ ਹਨ। ਇੰਜੇ ਮਹਾਂਪੁਰਸ਼ਾਂ ਕੋ ਸਾਡਾ ਸਾਰਿਆਂ ਦਾ ਦਿਲ ਨੂੰ ਪ੍ਰਣਾਮ ਹੈ। ਪਰਮ ਪਿਤਾ ਪਰਮਾਤਮਾ ਉਹਨਾਂ ਕੋ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ। ਤੁਹਾਨੂੰ ਸਾਰਿਆਂ ਕੋ ਇਕ ਵਾਰ ਵਲਾ ਮੇਡੀ ਰਾਮ ਰਾਮ।
1: ਮੈਂ ਰੀਨਾ ਕੌਲ, ਆਪ ਸਭ ਕੋ ਰਾਮ ਰਾਮ ਤੇ ਨਮਸਤੇ ਕਰਿੰਦੀ ਹਾਂ। ਅੱਜ ਮੈਂ ਹਾਜ਼ਰ ਹਾਂ ਆਪ ਸਭ ਦੇ ਸਾਹਮਣੇ ਸਿਰਾਇਕੀ ਸੂਫੀ ਸੰਗੀਤ ਦਾ ਇਕ ਪ੍ਰੋਗਰਾਮ ਘਿਣ ਕੇ। ਉਹ ਸੂਫੀ ਸੰਗੀਤ ਜਿਹੜੀ ਆਬਿਦਾ ਪ੍ਰਵੀਨ ਜੀ ਨੇ ਆਪਣੀ ਮਿੱਠੀ ਮਿੱਠੀ ਆਵਾਜ਼ ਵਿਚ ਗਾਇਆ ਹੈ। ਮੈਂ ਮੰਗਤੀ ਮੌਲਾ ਅਲੀ ਦੀ ਮੈਂ ਕਿਉਂ ਘਬਰਾਵਾਂ, ਮੈਂ ਮੰਗਤੀ ਮੌਲਾ ਅਲੀ ਦੀ ਮੈਂ ਕਿਉਂ ਘਬਰਾਵਾਂ, ਅਸਦ ਉੱਲਾਹ ਦਾ ਵਜਾਉੱਲਾਹ ਦਾ ਕਰਮ ਉੱਲਾਹ ਦਾ ਏਨ ਉੱਲਾਹ ਦਾ ਵਿਰਦ ਪਾਕਾਵਾਂ। ਮੈਂ ਮੰਗਤੀ

ਸਹਾਵੇ ਪੁਲ ਦੇ ਬਾਗ ਜਗਾਵੇ ਪਰਚਮ ਅੰਬਾਸ ਦਾ ਗਾਜ਼ੀ ਅੰਬਾਸ ਦਾ ਸੋਹਣੇ ਅੰਬਾਸ ਦਾ ਪਰਚਮ ਹੋ ਪਰਚਮ

ਲਾਲਣ ਕੋਲ ਬੁਲਾਵੇ, ਪੁੱਲ ਦੇ ਭਾਗ ਜਗਾਵੇ, ਪਰਚਮ ਅੰਬਾਸ ਦਾ ਗਾਜ਼ੀ, ਅੰਬਾਸ ਦਾ ਸੋਹਣੇ, ਅੰਬਾਸ ਦਾ ਪਰਚਮ ਪਰਚਮ।

ਯਾਦ ਹੁਸੈਨੀ ਆਵੇ ਪੁੱਲਦੇ ਭਾਗ ਜਗਾਵੇ ਪਰਚਮ ਅਬਾਸ ਦਾ ਗਾਜ਼ੀ ਅਬਾਸ ਦਾ ਸੋਹਣੇ ਅਬਾਸ ਦਾ ਪਰਚਮ ਹੋ ਪਰਚਮ।

ਵਿੱਚ ਵਸਦਾ ਲਾਲ ਸਖੀ, ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੇ ਕਲਬ ਦਾ ਨਾਰਾ ਅਲੀ ਅਲੀ, ਮੇਰੇ ਕਲਬ ਦਾ ਨਾਰਾ ਅਲੀ ਅਲੀ, ਬਣ ਜੋਗਣ ਲਾਲ ਕਲੰਦਰ ਦੀ, ਬਣ ਜੋਗਣ ਲਾਲ ਕਲੰਦਰ ਦੀ, ਇਹ ਕਹਿੰਦੀ ਫਿਰਾ ਮੈਂ ਗਲੀ ਗਲੀ, ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੀ ਰੂਹ ਵਿੱਚ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੇ ਕਲਬ ਦਾ ਨਾਰਾ ਅਲੀ ਅਲੀ, ਮੇਰੇ ਕਲਬ ਦਾ ਨਾਰਾ ਅਲੀ ਅਲੀ, ਬਣ ਜੋਗਣ ਲਾਲ ਕਲੰਦਰ ਦੀ, ਬਣ ਜੋਗਣ ਲਾਲ ਕਲੰਦਰ ਦੀ, ਇਹ ਕਹਿੰਦੀ ਫਿਰਾਂ ਮੈਂ ਗਲੀ ਗਲੀ, ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੀ ਰੂਹ ਵਿੱਚ ਵਸਦਾ ਲਾਲ ਸਖੀ।

ਇਸ ਫਾਨੀ ਦੁਨੀਆਂ ਵਿੱਚ ਰਹਿ ਕੇ ਕੋਈ ਵੀ ਕੰਮ ਨਾ ਆਇਆ ਮੁਰਸ਼ਦ ਲਾਲ ਕਲੰਦਰ ਮੇਰੇ ਹਰਦਮ ਸਾਥ ਨਿਭਾਇਆ ਇਸ ਫਾਨੀ ਦੁਨੀਆਂ ਵਿੱਚ ਰਹਿ ਕੇ ਕੋਈ ਵੀ

ਹੁਣੇ ਤੁਸੀਂ ਸੁਣ ਰਹੇ ਸੀ ਸਰਾਇਕੀ ਪ੍ਰੋਗਰਾਮ ਜੋਗ ਮਾਹੀ ਦੀ। ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ। ਸ਼ਾਮ ਦੇ 5:30 ਹੋ ਰਹੇ ਨੇ। ਪੇਸ਼ ਕਰਦੇ ਹਾਂ ਦਿਸ ਪੰਜਾਬ ਪ੍ਰੋਗਰਾਮ।

Samin, sadi ਅਜੇ ਮਜਲਿਸ ਦੇ ਵਿੱਚ 5:32 ਤੇ ਤੁਸੀਂ ਸਮਾਪਤ ਫਰਮਾਉਂਗੇ। ਅੱਜ ਦੀ ਗੱਲ ਦੇ ਤਹਿਤ ਵਿਸ਼ਾ ਹੋਵੇਗਾ ਇੰਟਰਨੈਸ਼ਨਲ ਟਾਈਗਰ ਡੇ। ਇਸ ਤੋਂ ਇਲਾਵਾ ਅੱਜ ਹੈ ਗੁਰਪੂਰਨਿਮਾ, ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਸ਼ਾਮ 5:40 ਤੇ ਪ੍ਰੋਗਰਾਮ ਹੋਵੇਗਾ ਜੀ ਆਇਆਂ ਨੂੰ। ਅੱਜ ਇਸ ਪ੍ਰੋਗਰਾਮ ਦੇ ਵਿਚ ਸਾਹਮਣੇ ਡਾਕਟਰ ਕੇਵਲ ਧੀਰ ਹੋਣਾ ਦੇ ਨਾਲ ਇੱਕ ਗੱਲਬਾਤ ਸੁਣਵਾਈ ਜਾਵੇਗੀ।

0: ਸਾਮਨ ਲੋ ਸ਼ੁਰੂ ਕਰਦੇ ਆ ਸਿਲਸਿਲਾ ਅੱਜ ਦੀ ਗੱਲ ਦਾ। ਸਾਮਨ ਸਾਡੀ ਅੱਜ ਦੀ ਗੱਲ ਦਾ ਵਿਸ਼ਾ ਹੈ ਇੰਟਰਨੈਸ਼ਨਲ ਟਾਈਗਰ ਡੇ, ਕਿਉਂਕਿ ਅੱਜ ਹੈ 29 ਜੁਲਾਈ ਤੇ 29 ਜੁਲਾਈ ਨੂੰ ਇੰਟਰਨੈਸ਼ਨਲ ਟਾਈਗਰ ਡੇ ਮਨਾਇਆ ਜਾਂਦਾ। ਸਾਮਨ ਇਸ ਦਾ ਮਕਸਦ ਹੁੰਦਾ ਦੁਨੀਆ ਦੇ ਵਿਚ ਬਾਘਾਂ ਦੀ ਘਟਦੀ ਗਿਣਤੀ ਦੇ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਦੇ ਕੁਦਰਤੀ ਆਵਾਸ ਦੀ ਰੱਖਿਆ ਦੇ ਲਈ ਕੀਤੇ ਜਾਣ ਵਾਲੇ ਯਤਨਾਂ ਨੂੰ ਮਜ਼ਬੂਤ ਕਰਨਾ। ਸਾਮਨ ਭਾਰਤ ਦੁਨੀਆ ਦੀ ਸਭ ਤੋਂ ਵੱਧ ਜੰਗਲੀ ਬਾਘਾਂ ਦਾ ਘਰ ਹੈ। ਇਸਦੇ ਲਈ ਬਾਘਾਂ ਦੀ ਸੰਭਾਲ ਅਤੇ ਭਾਰਤ ਦੀ ਭੂਮਿਕਾ ਦੋਵੇਂ ਹੀ ਬੜੇ ਮਹੱਤਵਪੂਰਨ ਨੇ। ਬਾਘਾਂ ਦੀ ਸੁਰੱਖਿਆ ਦੇ ਲਈ ਭਾਰਤ ਸਰਕਾਰ ਨੇ 1973 ਦੇ ਵਿਚ ਪ੍ਰੋਜੈਕਟ ਟਾਈਗਰ ਸ਼ੁਰੂ ਕੀਤਾ ਸੀ। ਸਾਮਨ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਬਾਘਾਂ ਦੇ ਕੁਦਰਤੀ ਆਵਾਸ ਦੀ ਰੱਖਿਆ ਕਰਨਾ, ਗੈਰ ਕਾਨੂੰਨੀ ਸ਼ਿਕਾਰ ਤੇ ਰੋਕ ਲਗਾਉਣਾ ਅਤੇ ਬਾਘਾਂ ਦੀ ਗਿਣਤੀ ਦੇ ਵਿਚ ਵਾਧਾ ਕਰਨਾ। ਇਸ ਤੋਂ ਇਲਾਵਾ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ ਯਾਨੀ ਕਿ NTCA ਦੀ ਸਥਾਪਨਾ ਵੀ ਕੀਤੀ ਗਈ, ਜੋ ਦੇਸ਼ ਦੇ ਟਾਈਗਰ ਰਿਜ਼ਰਵਾਂ ਦੀ ਨਿਗਰਾਨੀ ਕਰਦੀ ਹੈ ਅਤੇ ਬਾਘਾਂ ਦੀ ਸੁਰੱਖਿਆ ਦੇ ਨਾਲ ਜੁੜੀਆਂ ਨੀਤੀਆਂ ਨੂੰ ਵੀ ਲਾਗੂ ਕਰਦੀ ਹੈ। ਸਾਮਨ ਜੰਗਲੀ ਜੀਵਾਂ ਦੇ ਅਪਰਾਧਾਂ ਨੂੰ ਰੋਕਣ ਦੇ ਲਈ ਵਾਈਲਡ ਲਾਈਫ ਕ੍ਰਾਈਮ ਕੰਟਰੋਲ ਬਿਊਰੋ WCCB ਵੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਅੱਜ ਭਾਰਤ ਵਿਚ 50 ਤੋਂ ਵੱਧ ਟਾਈਗਰ ਰਿਜ਼ਰਵ ਨੇ ਜੋ ਕਿ ਬਾਘਾਂ ਅਤੇ ਹੋਰ ਜੰਗਲੀ ਜੀਵਾਂ ਦੀ ਸੁਰੱਖਿਅਤ ਆਵਾਸ ਨੂੰ ਮੁਹੱਈਆ ਕਰਵਾਉਂਦੇ ਨੇ। ਸਾਮਨ ਟਾਈਗਰ ਨੂੰ ਅੰਬਰੇਲਾ ਸਪੀਸੀਸ ਅਤੇ ਐਪੈਕਸ ਪ੍ਰੀਡੇਟਰ ਵੀ ਕਿਹਾ ਜਾਂਦਾ ਹੈ, ਕਿਉਂਕਿ ਉਹ ਫੂਡ ਚੇਨ ਦੇ ਸਭ ਤੋਂ ਉੱਪਰ ਹੁੰਦੇ ਨੇ। ਇਹ ਕੁਦਰਤ ਦਾ ਸੰਤੁਲਨ ਵੀ ਬਣਾ ਕੇ ਰੱਖਣ ਵਿਚ ਮਦਦ ਕਰਦੇ ਨੇ, ਜਿਵੇਂ ਕਿ ਸ਼ਾਕਾਹਾਰੀ ਜਾਨਵਰਾਂ ਦੀ ਗਿਣਤੀ ਕੰਟਰੋਲ ਕਰਦੇ ਨੇ। ਟਾਈਗਰ, ਹਿਰਨ, ਸਾਂਬਰ, ਜੰਗਲੀ ਸੂਰ ਵਰਗੇ ਜਾਨਵਰਾਂ ਦਾ ਇਹ ਸ਼ਿਕਾਰ ਕਰਦੇ ਨੇ। ਸਾਮਨ ਜੇ ਟਾਈਗਰ ਨਾ ਹੋਣ ਤਾਂ ਇਨ੍ਹਾਂ ਦੀ ਗਿਣਤੀ ਬਹੁਤ ਵੱਧ ਸਕਦੀ ਹੈ। ਜੰਗਲਾਂ ਦੀ ਰੱਖਿਆ ਹੁੰਦੀ ਹੈ। ਜਦੋਂ ਸ਼ਾਕਾਹਾਰੀ ਜਾਨਵਰ ਬੇਹੱਦ ਵੱਧ ਜਾਂਦੇ ਨੇ ਤਾਂ ਨਵੇਂ ਪੌਦੇ ਅਤੇ ਘਾਹ ਬਹੁਤ ਜ਼ਿਆਦਾ ਖਾ ਲੈਂਦੇ ਨੇ। ਟਾਈਗਰ ਉਨ੍ਹਾਂ ਦੀ ਗਿਣਤੀ ਸੰਤੁਲਨ ਰੱਖਦੇ ਨੇ, ਜਿਸ ਨਾਲ ਜੰਗਲ ਸਿਹਤਮੰਦ ਰਹਿੰਦੇ ਨੇ। ਹੋਰ ਜੀਵਾਂ ਨੂੰ ਵੀ ਇਸਦਾ ਬਹੁਤ ਫਾਇਦਾ ਹੁੰਦਾ। ਸਿਹਤਮੰਦ ਜੰਗਲਾਂ ਦੇ ਵਿਚ ਸਾਮਣ ਪੰਛੀ, ਕੀੜੇ ਮਕੌੜੇ, ਛੋਟੇ ਜਾਨਵਰ ਅਤੇ ਹੋਰ ਜੰਗਲੀ ਜੀਵ ਵੀ ਸੁਰੱਖਿਅਤ ਰਹਿੰਦੇ ਨੇ। ਪਾਣੀ ਅਤੇ ਵਾਤਾਵਰਣ ਦੀ ਸੰਭਾਲ, ਜੰਗਲ ਬਚਣ ਦੇ ਨਾਲ ਦਰਿਆਵਾਂ ਦੇ ਸਰੋਤ, ਮਿੱਟੀ ਅਤੇ ਮੌਸਮੀ ਸੰਤੁਲਨ ਵੀ ਬਣਿਆ ਰਹਿੰਦਾ। ਜੇ ਇਸ ਗੱਲ ਨੂੰ ਸੌਖੇ ਸ਼ਬਦਾਂ ਦੇ ਵਿਚ ਸਮਝਿਆ ਜਾਵੇ ਨਾ ਤਾਂ ਇਹ ਹੈ ਕਿ ਜੇ ਟਾਈਗਰ ਖਤਮ ਹੋ ਜਾਣ ਤਾਂ ਹਿਰਨ ਅਤੇ ਹੋਰ ਸ਼ਾਕਾਹਾਰੀ ਜਾਨਵਰ ਬਹੁਤ ਵੱਧ ਜਾਣਗੇ ਤੇ ਜੰਗਲਾਂ ਨੂੰ ਬਹੁਤ ਜ਼ਿਆਦਾ ਇਸਦਾ ਨੁਕਸਾਨ ਹੋਵੇਗਾ ਤੇ ਹੌਲੀ ਹੌਲੀ ਪੂਰੀ ਫੂਡ ਚੇਨ ਦਾ ਸੰਤੁਲਨ ਵੀ ਵਿਗੜ ਸਕਦਾ ਹੈ। ਇਸ ਲਈ ਟਾਈਗਰ ਸਿਰਫ ਇਕ ਜਾਨਵਰ ਨਹੀਂ ਹੈ, ਸਗੋਂ ਜੰਗਲੀ ਪਰਿਸਥਿਤਿਕ ਤੰਤਰ ਯਾਨੀ ਕਿ ਸਾਡੇ ਈਕੋ ਸਿਸਟਮ ਦੇ ਵੀ ਇਹ ਰੱਖਿਅਕ ਨੇ। ਸਾਡੇ ਈਕੋ ਸਿਸਟਮ ਨੂੰ ਬਣਾ ਕੇ ਰੱਖਣ ਦੇ ਵਿਚ ਮਦਦ ਕਰਦੇ ਨੇ। ਸੋ ਇਸ ਕਰਕੇ ਬਾਘਾਂ ਦੀ ਕੀਮਤ ਨੂੰ ਸਮਝਣਾ, ਉਨ੍ਹਾਂ ਦੀ ਅਹਿਮੀਅਤ ਨੂੰ ਸਮਝਣਾ, ਉਸ ਮਕਸਦ ਦੇ ਨਾਲ ਇਹ ਜਿਹੜਾ ਦਿਨ ਹੈ ਇਹ ਮਨਾਇਆ ਜਾਂਦਾ ਤੇ ਬਾਘਾਂ ਨੂੰ ਸੁਰੱਖਿਅਤ ਰੱਖਣ ਦੇ ਵਿਚ ਭਾਰਤ ਦੀ ਸਭ ਤੋਂ ਵੱਧ ਸਕਾਰਾਤਮਕ ਭੂਮਿਕਾ ਇਸ ਵਿਚ ਰਹੀ ਹੈ। ਸਾਨੂੰ ਇਸ ਵਿਚ ਸਾਨੂੰ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਬਾਘਾਂ ਦੀ ਸੁਰੱਖਿਆ ਸਿਰਫ ਇਕ ਜਾਨਵਰ ਨੂੰ ਬਚਾਉਣ ਦਾ ਮਾਮਲਾ ਨਹੀਂ ਹੈ, ਸਗੋਂ ਇਹ ਪੂਰੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦਾ ਇਕ ਬਹੁਤ ਵੱਡਾ ਯਤਨ ਹੈ ਜੋ ਲਗਾਤਾਰ ਕੁਝ ਸਾਲਾਂ ਤੋਂ ਭਾਰਤ ਵਿਚ ਕੀਤਾ ਜਾ ਰਿਹਾ। ਹਰ 4 ਸਾਲਾਂ ਬਾਅਦ ਬਾਘਾਂ ਦੀ ਗਿਣਤੀ ਦਾ ਵਿਗਿਆਨਕ ਸਰਵੇਖਣ ਵੀ ਕੀਤਾ ਜਾਂਦਾ ਹੈ, ਜਿਸ ਵਿਚ ਕੈਮਰਾ, ਟਰੈਪ, DNA ਵਿਸ਼ਲੇਸ਼ਣ ਤੇ ਹੋਰ ਆਧੁਨਿਕ ਤਕਨੀਕਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਸ ਨਾਲ ਸਰਕਾਰ ਨੂੰ ਬਾਗਾਂ ਦੀ ਅਸਲ ਗਿਣਤੀ ਤੇ ਉਨ੍ਹਾਂ ਦੀ ਆਵਾਜ਼ ਦੀ ਸਥਿਤੀ ਦਾ ਪਤਾ ਲੱਗਦਾ ਹੈ। ਬਾਗਾਂ ਦੇ ਲਈ ਸਭ ਤੋਂ ਵੱਡੇ ਖਤਰੇ ਹੁੰਦੇ ਨੇ ਗੈਰ ਕਾਨੂੰਨੀ ਸ਼ਿਕਾਰ, ਜੰਗਲਾਂ ਦੀ ਕਟਾਈ, ਮਨੁੱਖੀ ਦਖਲ ਅੰਦਾਜ਼ੀ ਅਤੇ ਆਵਾਜ਼ ਦਾ ਕੱਟਣਾ। ਇਸ ਲਈ ਸਿਰਫ ਸਰਕਾਰ ਹੀ ਨਹੀਂ ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਵਿਚ ਆਪਣਾ ਯੋਗਦਾਨ ਪਾਏ। ਇੰਟਰਨੈਸ਼ਨਲ ਟਾਈਗਰ ਡੇ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਕੁਦਰਤ ਦਾ ਸੰਤੁਲਨ ਬਣਾਈ ਰੱਖਣਾ ਹੀ ਧਰਤੀ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਦਾ ਸਭ ਤੋਂ ਵਧੀਆ ਰਸਤਾ ਹੈ। ਬਾਗਾਂ ਦੀ ਰੱਖਿਆ ਕਰਨਾ ਅਸਲ ਵਿਚ ਸਾਡੇ ਆਪਣੇ ਭਵਿੱਖ ਦੀ ਰੱਖਿਆ ਦੇ ਨਾਲ ਹੈ। ਸਾਮਿਨ, ਇਹ ਤਾਂ ਹੋਈ ਇੰਟਰਨੈਸ਼ਨਲ ਟਾਈਗਰ ਡੇ ਤੇ ਅੱਜ ਦੀ ਗੱਲਬਾਤ। ਇਸਦੇ ਨਾਲ ਹੀ ਨਾਲ ਅੱਜ 29 ਜੁਲਾਈ ਨੂੰ ਇਕ ਹੋਰ ਦਿਵਸ ਵੀ ਹੈ, ਉਹ ਹੈ ਗੁਰੂ ਪੂਰਨਿਮਾ। ਸਾਮਿਨ, ਹਰ ਸਾਲ ਹਾੜ ਮਹੀਨੇ ਦੀ ਪੂਰਨਮਾਸ਼ੀ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਇਹ ਦਿਨ ਮਹਾਨ ਰਿਸ਼ੀ ਵੇਦ ਵਿਆਸ ਜੀ ਨੂੰ ਸਮਰਪਿਤ ਹੈ। ਵੇਦ ਵਿਆਸ ਜੀ ਨੇ 4 ਵੇਦਾਂ ਦਾ ਸੰਕਲਨ ਕੀਤਾ, ਮਹਾਭਾਰਤ ਦੀ ਰਚਨਾ ਕੀਤੀ, ਅਨੇਕਾਂ ਪੁਰਾਣਾਂ ਦੀ ਰਚਨਾ ਦਾ ਸਿਹਰਾ ਵੀ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ। ਇਸੇ ਕਰਕੇ ਇਸ ਨੂੰ ਵਿਆਸ ਪੂਰਨਿਮਾ ਵੀ ਕਿਹਾ ਜਾਂਦਾ ਹੈ। ਗੁਰ ਪੂਰਨਿਮਾ ਸਾਨੂੰ ਯਾਦ ਦਵਾਉਂਦਾ ਹੈ ਕਿ ਗੁਰੂ ਸਿਰਫ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਸਗੋਂ ਜੀਵਨ ਜਿਉਣ ਦਾ ਸਹੀ ਰਾਹ ਵੀ ਦਿਖਾਉਂਦਾ। ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ, ਗੁਰੂ ਦੇਵੋ ਮਹੇਸ਼ਵਰ, ਇਸ ਦਿਨ ਲੋਕ ਆਪਣੇ ਗੁਰੂਆਂ, ਅਧਿਆਪਕਾਂ ਅਤੇ ਮਾਪਿਆਂ ਦਾ ਸਨਮਾਨ ਕਰਦੇ ਨੇ, ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਨੇ, ਉਨ੍ਹਾਂ ਪ੍ਰਤੀ ਆਪਣਾ ਧੰਨਵਾਦ ਵੀ ਪ੍ਰਗਟ ਕਰਦੇ ਨੇ। ਗੁਰੂ ਪੂਰਨਿਮਾ ਦਾ ਇਹ ਦਿਨ ਸਾਨੂੰ ਸਿਖਾਉਂਦਾ ਹੈ ਕਿ ਜੀਵਨ ਦੇ ਵਿਚ ਸਫਲਤਾ ਅਤੇ ਸਹੀ ਦਿਸ਼ਾ ਦੇ ਲਈ ਇਕ ਚੰਗੇ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਸਾਨੂੰ ਆਪਣੇ ਗੁਰੂਆਂ ਤੋਂ ਗਿਆਨ ਅਤੇ ਮਾਰਗ ਦਰਸ਼ਨ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ। ਇਸਦੇ ਨਾਲ ਹੀ ਨਾਲ ਸਾਮਿਨ ਇਕ ਗੱਲ ਹੋਰ ਹੈ, ਜ਼ਿੰਦਗੀ ਵੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਜ਼ਿੰਦਗੀ ਦੇ ਹਰ ਛੋਟੇ ਮੋਟੇ ਮੋੜ ਦੇ ਉੱਤੇ ਅਸੀਂ ਕੁਝ ਨਵਾਂ ਸਿੱਖਦੇ ਹਾਂ ਤੇ ਕਈ ਕਈ ਵਾਰ ਸਾਨੂੰ ਬੱਚੇ ਬੜਾ ਕੁਝ ਨਵਾਂ ਸਿਖਾ ਜਾਂਦੇ ਨੇ। ਸੋ ਜਦੋਂ ਵੀ ਤੁਹਾਨੂੰ ਕਿਸ ਤੋਂ ਵੀ ਕੋਈ ਗਿਆਨ ਮਿਲਦਾ ਹੈ, ਕੋਈ ਨਵੀਂ ਚੀਜ਼ ਅਸੀਂ ਸਿੱਖਦੇ ਹਾਂ, ਤਾਂ ਸਾਨੂੰ ਉਸਦਾ ਜੋ ਸਾਨੂੰ ਉਸ ਬਾਰੇ ਦੱਸ ਰਿਹਾ ਹੁੰਦਾ, ਸਾਨੂੰ ਉਸਦਾ ਵੀ ਓਨਾ ਹੀ ਸਤਿਕਾਰ ਕਰਨਾ ਚਾਹੀਦਾ ਜਿੰਨਾ ਅਸੀਂ ਆਪਣੇ ਗੁਰੂ ਦਾ ਕਰਦੇ ਹਾਂ। ਕਿਉਂਕਿ ਕਿਸੇ ਤੋਂ ਕੁਝ ਸਿੱਖਣਾ ਇਸ ਵਿਚ ਉਮਰ ਦਾ ਕੋਈ ਸੰਬੰਧ ਨਹੀਂ ਹੁੰਦਾ। ਕਈ ਵਾਰ ਅਸੀਂ ਆਪਣੇ ਛੋਟਿਆਂ ਤੋਂ ਬੱਚਿਆਂ ਤੋਂ ਬਹੁਤ ਕੁਝ ਸਿੱਖਦੇ ਹਾਂ, ਤੇ ਸਾਨੂੰ ਉਹਨਾਂ ਦਾ ਵੀ ਉੱਥੇ ਓਨਾ ਹੀ ਸਤਿਕਾਰ ਕਰਨਾ ਚਾਹੀਦਾ। ਜ਼ਿੰਦਗੀ ਦੇ ਵਿਚ ਜਿਹੜੇ ਵੀ ਮੋੜ ਤੇ ਅਸੀਂ ਕੁਝ ਨਵਾਂ ਸਬਕ ਸਿੱਖਦੇ ਹਾਂ, ਸਾਨੂੰ ਉਸ ਮੋੜ ਦਾ ਵੀ ਸਤਿਕਾਰ ਕਰਨਾ ਚਾਹੀਦਾ। ਤੇ ਬਹੁਤ ਵਾਰੀ ਇਹ ਹੁੰਦਾ ਕਿ ਅਸੀਂ ਜਦੋਂ ਬੁਰੇ ਦਿਨਾਂ ਦੇ ਵਿਚੋਂ ਲੰਘ ਕੇ ਚੰਗੇ ਦਿਨ ਜਦੋਂ ਸਾਡੀ ਜ਼ਿੰਦਗੀ ਚ ਆਉਂਦੇ ਨੇ, ਤਾਂ ਅਸੀਂ ਬੁਰੇ ਦਿਨਾਂ ਨੂੰ ਅਸੀਂ ਯਾਦ ਕਰਕੇ ਉਦਾਸ ਹੋ ਜਾਂਦੇ ਹਾਂ, ਪਰ ਉਹ ਮਾੜੇ ਦਿਨ ਸਾਨੂੰ ਬਹੁਤ ਕੁਝ ਸਿਖਾ ਜਾਂਦੇ ਨੇ। ਸਾਨੂੰ ਇਹ ਸੋਚ ਕੇ ਵੀ ਮਾੜੇ ਦਿਨਾਂ ਦਾ ਸਤਿਕਾਰ ਕਰਨਾ ਚਾਹੀਦਾ ਤੇ ਇਹ ਸੋਚਣਾ ਚਾਹੀਦਾ ਕਿ ਉਸ ਵਿਚੋਂ ਅਸੀਂ ਕੀ ਕੁਝ ਸਿੱਖਿਆ, ਤੇ ਇਹ ਸੋਚ ਕੇ ਅਸੀਂ ਖੁਸ਼ ਵੀ ਹੋ ਜਾਵਾਂਗੇ ਤੇ ਮਨ ਉਦਾਸ ਵੀ ਨਹੀਂ ਹੋਵੇਗਾ। ਸਾਮਿਨ, ਇਹ ਸੀ ਅੱਜ ਦੀ ਗੱਲ ਜਿਸ ਵਿਚ ਅਸੀਂ ਦੋ ਵਿਸ਼ਿਆਂ ਤੇ ਅੱਜ ਤੁਹਾਡੇ ਨਾਲ ਗੱਲਬਾਤ ਕੀਤੀ। ਇਕ ਸੀ ਇੰਟਰਨੈਸ਼ਨਲ ਟਾਈਗਰ ਡੇ ਤੇ ਦੂਸਰਾ ਗੁਰੂ ਪੂਰਨਿਮਾ ਦਿਨ। ਇਹਦੇ ਨਾਲ ਹੀ ਸਾਮਿਨ ਵਾਧਿਆ ਹੁਣ ਆਪਣੇ ਅਗਲੇ ਸਿਲਸਿਲੇ ਵੱਲ। ਸਾਡਾ ਅੱਜ ਦਾ ਅਗਲਾ ਸਿਲਸਿਲਾ ਹੈ ਪ੍ਰੋਗਰਾਮ ਜੀ ਆਇਆਂ ਨੂੰ। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਆਓ ਸੁਣਦੇ ਹਾਂ ਡਾਕਟਰ ਕੇਵਲ ਧੀਰ ਦੇ ਨਾਲ ਹੋਈ ਇਕ ਗੱਲਬਾਤ।
1: ਅੱਜ ਦੇ ਜੀ ਆਇਆਂ ਪ੍ਰੋਗਰਾਮ ਚ ਸਾਡੇ ਮਹਿਮਾਨ ਨੇ ਡਾਕਟਰ ਕੇਵਲ ਧੀਰ। ਸਭ ਤੋਂ ਪਹਿਲਾਂ ਤੁਹਾਨੂੰ ਜਿਉਂ ਆਇਆ ਅਸੀਂ ਕਹਿੰਦੇ ਹਾਂ ਸਾਡੇ ਇਸ ਵਿਹੜੇ ਚ, ਸਾਡੇ ਇਸ ਪ੍ਰੋਗਰਾਮ ਦੇ ਵਿਚ। ਤੁਹਾਡੇ ਵਰਗੀਆਂ ਮਾਇਨਾਜ ਹਸਤੀਆਂ ਜਦੋਂ ਪ੍ਰੋਗਰਾਮ ਚ ਆਉਂਦੀਆਂ ਹੈ, ਸ਼ਿਰਕਤ ਕਰਦੀਆਂ ਹੈ, ਬੈਠਦੀਆਂ ਹੈ, ਕੁਝ ਜਾਣਨ ਦਾ ਮੌਕਾ ਸਾਨੂੰ ਮਿਲਦਾ ਹੈ। ਕਿਉਂਕਿ ਬੰਦਾ ਬੰਦੇ ਦੇ ਬਾਰੇ ਜਾਣਨਾ ਮੇਰੇ ਖਿਆਲ ਬਹੁਤ ਵੱਡੀ ਮੁਸ਼ਕਲ ਗੱਲ ਹੈ ਕਿ ਕਿਸੇ ਇਕ ਪ੍ਰੋਗਰਾਮ ਦੇ ਵਿਚ ਕਿਸੇ ਇਕ ਸ਼ਖਸੀਅਤ ਨੂੰ ਬਿਠਾ ਕੇ ਉਹਦੇ ਬਾਰੇ ਜਾਣ ਲੈਣਾ ਇਹ ਮੁਸ਼ਕਲ ਗੱਲ ਹੈ। ਕਿਉਂਕਿ ਇਹ ਬਹੁਤ ਵੱਡੀ ਕਿਤਾਬ ਹੈ, ਇਹਨੂੰ ਪੜ੍ਹਨਾ ਬੜਾ ਮੁਸ਼ਕਲ ਹੈ। ਪਰ ਫਿਰ ਵੀ ਕਿਉਂਕਿ ਇਕ ਮਰਿਆਦਾ ਹੈ, ਇਕ ਪ੍ਰੋਗਰਾਮ ਹੈ, ਕੁਝ ਸਫ਼ਿਆਂ ਨੂੰ, ਕੁਝ ਪੰਨਿਆਂ ਨੂੰ, ਕੁਝ ਵਰਕਿਆਂ ਨੂੰ, ਤੁਹਾਡੀ ਜ਼ਿੰਦਗੀ ਨਾਲ ਜੁੜੇ ਹੋਇਆਂ ਨੂੰ ਅੱਜ ਆਪਾਂ ਫੋਨ ਲੈਣ ਦਾ ਯਤਨ ਕਰਾਂਗੇ, ਪੜ੍ਹਨ ਦਾ ਯਤਨ ਕਰਾਂਗੇ। ਡਾਕਟਰ ਕੇਵਲ ਧੀਰ ਦਾ ਨਾਮ ਹਰ ਕੋਈ ਜਾਣਦਾ ਹੈ। ਪਰਸ਼ਨ ਵੀ ਕਹਿੰਦੇ ਕਿ ਤੁਹਾਡੀ ਪਹਿਚਾਣ ਅਗਰ ਮੈਂ ਦੇਵਾਂ ਤੇ ਮੇਰੇ ਲਈ ਬੜੀ ਮੁਸ਼ਕਲ ਗੱਲ ਹੋ ਜਾਂਦੀ ਹੈ ਕਿ ਡਾਕਟਰ ਕੇਵਲ ਧੀਰ ਦੀ ਪਹਿਚਾਣ ਮੇਰੇ ਲਈ ਕਰਾਉਣਾ ਬੜਾ ਮੁਸ਼ਕਲ ਗੱਲ ਹੈ। ਮੇਰੀ ਇਹ ਮਤਲਬ ਜ਼ਿਆਦਾ ਦਿਲੀ ਇੱਛਾ ਇਹੀ ਹੈ ਕਿ ਡਾਕਟਰ ਕੇਵਲ ਧੀਰ ਆਪਣੀ ਪਹਿਚਾਣ ਆਪ ਦੇਣ, ਆਪਣੇ ਬਾਰੇ ਆਪ ਦੱਸਣ, ਥੋੜਾ ਜਿਹਾ ਸਾਡੇ ਸਰੋਤਿਆਂ ਦੀ ਜਾਣਕਾਰੀ।
2: ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਇਹ ਸਭ ਤੋਂ ਕਠਿਨ ਚੀਜ਼ ਹੈ ਕਿ ਆਪਣੇ ਬਾਰੇ ਕੁਛ ਕਹਿਣਾ, ਤੇ ਮੇਰੇ ਨਾਲ ਤੁਸੀਂ ਪੁੱਛਿਆ ਬਸ ਮੈਂ ਤਾਂ ਇਹ ਸਮਝਦਾ ਕਿ ਮੈਂ ਕੇਵਲ ਧੀਰ ਹੈ, ਉਹ ਕੇਵਲ ਧੀਰ ਜਿਸਨੇ ਹੋਸ਼ ਸੰਭਾਲੀ ਤੇ ਲਿਖਣ ਪੜ੍ਹਨ ਵਾਲਾ ਕੁਝ ਮਾਹੌਲ ਕਰਦਾ ਮਿਲਿਆ ਜਾਂ ਕੁਝ ਇਸ ਤਰ੍ਹਾਂ ਦਾ, ਜਾਂ ਪਤਾ ਨੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਲਿਖਣ ਪੜ੍ਹਨ ਦੀ ਜਿਹੜੀ ਗੱਲ ਆਪਾਂ ਕੱਢਦੇ ਹਾਂ, ਇਹ ਕੋਈ ਕੁਦਰਤੀ ਦੇਣ ਹੁੰਦੀ ਹੈ।
1: ਬਿਲਕੁਲ,
2: ਜਾਂ ਇਹ ਕਹਿ ਸਕਦੇ ਹਾਂ ਕਿ ਉਰਦੂ ਦਾ ਲਫ਼ਜ਼ ਹੈ ਨਾ ਖੁਦਾ ਦਾਦ, ਪਰਮਾਤਮਾ ਵੱਲੋਂ ਦਿੱਤਾ ਗੁਣ ਹੈ ਤੇ ਉਹ ਆਪਣੇ ਆਪ ਜਿੱਦਾਂ ਕੁੱਟੀ ਪਲਾਈ ਦੀ ਹੈ ਨਾ, ਉਹ ਸਿਹਤ ਦੀ ਕੁੱਟੀ ਪਲਾ ਦਿੰਦਾ ਤੇ ਆਪਣੀ ਸਾਹਿਤਕਾਰ ਬਣ ਜਾਂਦਾ। ਤੇ ਬਸ ਮੈਂ ਪਰਚੇ ਦੇ ਤੌਰ ਤੇ ਇਹ ਹੈ ਕਿ ਮੈਂ ਮੈਡੀਕਲ ਡਾਕਟਰ ਹੈ ਔਰ 1996 ਚ ਮੈਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਤੋਂ ਇੱਕ ਉੱਚੀ ਪੋਸਟ ਤੋਂ ਮੈਂ ਰਿਟਾਇਰ ਹੋਇਆ ਤੇ

0: पार्ट टाइम डॉक्टर है और फुल टाइम लेखक हो गया।
1: अच्छा दो चीजा नु लेके चलना जिंदगी दे विच ਤੁਹਾਡਾ ਸਫ਼ਰ ਬਹੁਤ ਲੰਬਾ ਹੈ। ਅਸੀਂ ਸਾਡੇ ਸਰੋਤਿਆਂ ਦੀ ਜਾਣਕਾਰੀ ਵੀ ਜ਼ਰੂਰ ਇਹ ਉਹਨਾਂ ਨਾਲ ਸਾਂਝਾ ਕਰਨਾ ਚਾਹਾਂਗੇ ਕਿ ਇਹਨਾਂ ਦਾ ਜਨਮ 1938 ਚ ਹੋਇਆ। 81 ਸਾਲ ਦੀ ਤੁਹਾਡੀ ਉਮਰ ਜਿਹੜੀ ਹੈ ਉਹ ਬਣਦੀ ਹੈ ਤੇ ਇੰਨਾ ਲੰਮਾ ਸਫ਼ਰ ਜਿਹੜਾ ਹੈ ਇਹ ਸਾਰਾ ਆਪਾਂ ਅੱਜ ਗੱਲਾਂਬਾਤਾਂ ਦੇ ਜ਼ਰੀਏ ਤੈਅ ਕਰਨਾ ਹੈ ਕਿ 1938 ਤੋਂ ਕੇਵਲ ਧੀਰ ਤੇ ਡਾਕਟਰ ਕੇਵਲ ਧੀਰ ਦੇ ਵਿਚਕਾਰ ਜਿਹੜੀ ਇਹ ਸੰਬੰਧ ਹੈ ਤੁਹਾਡਾ ਉਹਨਾਂ ਦਾ ਆਪਸ ਦੇ ਵਿਚ ਆਪਾਂ ਨੇ ਸਾਡੇ ਸਰੋਤਿਆਂ ਦੇ ਸਾਹਮਣੇ ਜ਼ਾਹਰ ਕਰਨਾ ਹੈ। ਪਹਿਲਾ ਅਹਿਸਾਸ ਜਿਹੜਾ ਹੈ ਜਿੱਦਾਂ ਤੁਸੀਂ ਕਿਹਾ ਕਿ ਉਹ ਆਪਣੇ ਆਪ ਹੋ ਜਾਂਦਾ ਹੈ, ਮਾਲਕ ਨੇ ਕੋਈ ਬਖਸ਼ਿਸ਼ ਐਸੀ ਕੀਤੀ ਹੁੰਦੀ ਹੈ ਕਿਉਂਕਿ ਹਰ ਇਨਸਾਨ ਨੂੰ ਇੱਕ ਸਪੈਸ਼ਲ ਇਨਸਾਨ ਬਣਾਇਆ, ਹਰ ਇਨਸਾਨ ਦੇ ਵਿਚ ਜੋ ਇੱਕ ਚੀਜ਼ ਪਾ ਦੋ ਦੂਜੇ ਚ ਨਹੀਂ ਪਾਈ ਹੈ। ਇਸੇ ਕਰਕੇ ਕਹਿੰਦੇ ਹੈ ਕਿ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ, ਕਿਸੇ ਵਰਗਾ ਬਣਨ ਦੀ ਯਤਨ ਨਹੀਂ ਕਰਨਾ ਚਾਹੀਦਾ। ਜੋ ਤੁਹਾਨੂੰ ਮਾਲਕ ਨੇ ਖੁਦਾ ਨੇ ਬਣਾਇਆ ਹੈ ਉਹ ਤੁਹਾਨੂੰ ਹੀ ਬਣਾਇਆ, ਕਿਸੇ ਤੁਹਾਡੇ ਵਰਗਾ ਕੋਈ ਹੋਰ ਨਹੀਂ ਬਣਾਇਆ ਹੈ। ਸੋ ਡਾਕਟਰ ਕਿਮਨ ਧੀਰ ਵਰਗਾ ਵੀ ਕੋਈ ਹੋਰ ਨਹੀਂ ਬਣਾਇਆ ਹੈ, ਕੋਈ ਪੈਸਾ ਤੁਹਾਡੇ ਕੋਲ ਨਹੀਂ ਅਸੀਂ ਕਹੀਏ। ਡਾਕਟਰ ਸਾਹਿਬ ਇੱਕ ਬਚਪਨ ਦੀਆਂ ਕੁਝ ਗੱਲਾਂ ਆਪਾਂ ਸਾਂਝਾ ਕਰਨੀਆਂ ਚਾਹਾਂਗੇ ਕਿ ਜਿਹੜੇ ਮਾਹੌਲ ਦੇ ਵਿਚ ਜਿਹੜੇ ਵਕਤ ਦੇ ਵਿਚ ਤੁਸੀਂ ਮਤਲਬ ਹੋਸ਼ ਸੰਭਾਲੀ ਜਾਂ ਤੁਹਾਨੂੰ ਇਸ ਆਮਦ ਇੱਥੇ ਤੁਹਾਡੀ ਹੋਈ, ਉਸ ਟਾਈਮ ਦਾ ਮਾਹੌਲ ਜਿਹੜਾ ਹੈ ਸਾਡੇ ਸਰੋਤਿਆਂ ਦੇ ਸਾਹਮਣੇ ਆਪਾਂ ਫਰੋਲਣਾ ਚਾਹਾਂਗੇ। ਕਿੱਦਾਂ ਦੀਆਂ ਸਾਂਝਾਂ ਸੀ, ਕਿੱਦਾਂ ਦੀ ਸਮਝ ਸੀ ਜਾਂ ਕਿੱਦਾਂ ਦੀ ਸੋਚ ਸੀ ਉਸ ਟਾਈਮ ਦੀ ਲੋਕਾਂ ਦੀ, ਕਿੱਦਾਂ ਦੀ ਸਾਦੀ ਜ਼ਿੰਦਗੀ ਸੀਗੀ? ਕਿਉਂਕਿ ਅਸੀਂ ਬੜੇ ਇੱਕ ਸਾਦੇ ਮਾਹੌਲ ਚ ਉੱਠ ਕੇ ਅੱਜ ਬੜਾ ਹੀ ਜ਼ਮਾਨਾ ਜਿਹੜਾ ਹੈ ਜੀ ਅਸੀਂ ਕਹਿ ਸਕਦੇ ਹਾਂ ਪੂਰੀ ਤਰ੍ਹਾਂ ਬਦਲ ਗਿਆ। ਤੁਹਾਡੇ ਜ਼ਰੀਏ ਅਸੀਂ ਥੋੜਾ ਜਿਹਾ ਸਾਡੇ ਸਰੋਤਿਆਂ ਦੇ ਸਾਹਮਣੇ ਉਹ ਪੇਸ਼ਕਾਰੀ ਕਰਨੀ ਚਾਹਾਂਗੇ ਕਿ ਉਹ ਕਿੱਦਾਂ ਦਾ ਮਾਹੌਲ ਸੀ ਜਾਂ ਕਿੱਦਾਂ ਦੇ ਉਹ ਦਿਨ ਸੀ ਜਿਹੜੇ ਤੁਹਾਡੇ ਹੱਥ ਲਏ।
0: ਦੇਖੋ ਬੜੀ ਅੱਛੀਆਂ ਗੱਲਾਂ ਨੇ ਔਰ ਆਦਮੀ ਨੂੰ ਨੋਸਟੈਲਜਿਕ ਵੀ ਬਣਾ ਦਿੰਦੀਆਂ ਨੇ। ਜਦੋਂ ਆਦਮੀ ਆਪਣੇ ਮਾਜ਼ੀ ਦੇ ਵਿਚ ਆਪਣੇ ਬੀਤੋ ਸਮੇਂ ਦੇ ਵਿਚ ਗੁਜ਼ਰ ਕਰਦਾ ਹੈ ਜਾਂਦਾ ਹੈ ਤੇ ਹੁਣ ਤੁਸੀਂ ਆ ਜ਼ਿਕਰ ਕੀਤਾ ਉਸ ਮਾਜ਼ੀ ਦਾ, ਉਸ ਬੀਤੇ ਸਮੇਂ ਦਾ, ਜਦੋਂ ਕੇਵਲ ਧੀਰ ਛੋਟਾ ਜਿਹਾ ਕੇਵਲ ਧੀਰ ਹੁੰਦਾ। ਮੇਰੇ ਪਿਤਾ ਜੀ ਵੀ ਡਾਕਟਰ ਸਨ ਔਰ ਉਸ ਵੇਲੇ ਦੇਸ਼ ਇਕ ਸੀ, ਪਾਕਿਸਤਾਨ ਨਾਮ ਦੀ ਕੋਈ ਚੀਜ਼ ਨਹੀਂ ਸੀ, ਇਕ ਸੰਯੁਕਤ ਭਾਰਤ ਸੀ। ਤੇ ਮੇਰੇ ਪਿਤਾ ਜੀ ਨੇ ਲਾਹੌਰ ਤੋਂ ਮੈਡੀਕਲ ਦੀ ਡਿਗਰੀ ਹਾਸਲ ਕੀਤੀ ਸੀ ਔਰ ਜ਼ਿਲ੍ਹਾ ਮਿੰਟਗੁੰਡੀ, ਉਸ ਵੇਲੇ ਮਿੰਟਗੁੰਡੀ ਸੀ, ਹੁਣ ਤਾਂ ਨਾਂ ਸਾਹੀਵਾਲ ਹੋ ਗਿਆ, ਫਿਰ ਬਦਲ ਕੇ ਕੁਝ ਹੋਰ ਹੋ ਗਿਆ। ਤੇ ਉੱਥੇ ਨੌਕਰੀ ਕੀਤੀ ਉਹਨਾਂ ਨੇ।
1: ਅੱਛਾ,
0: ਅੰਮ੍ਰਿਤਸਰ ਵਿਚ ਜ਼ਾਹਿਰ ਹੈ ਕਿ ਤੁਹਾਡਾ ਅੱਜ ਇੱਥੇ ਨੂੰ ਕੱਲ ਨੂੰ ਹੋਰ ਜਗ੍ਹਾ ਹੈ, ਪਰਸੋਂ ਨੂੰ ਹੋਰ ਜਗ੍ਹਾ ਟ੍ਰਾਂਸਫਰ ਹੋਇਆ ਹੀ ਕੱਢਦੀਆਂ ਨੇ। ਤੇ ਉਹ ਕਿਉਂਕਿ ਆਪਣੇ ਵਾਲਦ ਸਾਹਿਬ ਦੇ ਬੱਚਿਆਂ ਚੋਂ ਮੈਂ ਸਭ ਤੋਂ ਵੱਡਾ, ਹੁਣ ਤਾਂ ਮੈਨੂੰ ਇਹ ਫਰਜ਼ ਵੀ ਹਾਸਲ ਹੈ ਹੁਣ ਤੱਕ ਹੈ ਕਿ ਮੈਂ ਉਸ ਬੜੇਪਨ ਦੇ ਮਾਹੌਲ ਚ ਜ਼ਿੰਦਾ ਹੈ। ਉਸ ਜਿਹੜਾ ਬਚਪਨ ਸੀ ਉਹ ਬੜਾ, ਉਸ ਵੇਲੇ ਬਚਪਨ ਬੜਾ ਖੂਬਸੂਰਤ ਸੀ। ਅੱਜ ਦੇ ਬਚਪਨ ਨਾਲ ਜਦੋਂ ਅਸੀਂ ਕੰਪੇਅਰ ਕਰਦੇ ਹਾਂ ਤੇ ਮੈਨੂੰ ਰਿਸ਼ਕ ਆਉਂਦਾ ਉਸ ਜ਼ਮਾਨੇ ਤੇ ਕਿ ਉਹ ਬਚਪਨ ਬਚਪਨ ਲੌਟ ਕੇ ਆ ਜਾ ਇੱਛਾ ਹੁੰਦੀ ਹੈ। ਉਸ ਬਚਪਨ ਦੇ ਵਿਚ ਹਾਲਾਂਕਿ ਪਾਰਟੀਸ਼ਨ ਹੋਣ ਤੱਕ ਮੇਰੀ ਉਮਰ 10 ਸਾਲ ਦੇ ਲਗਭਗ ਸੀ, ਲੇਕਿਨ ਉਹ 10 ਸਾਲ ਦੇ ਵਿਚ ਐਸੀਆਂ ਯਾਦਾਂ ਜਿਹੜੀਆਂ ਅੱਜ ਵੀ ਜਿੰਦਾ ਨੇ, ਜੀਵਤ ਨੇ, ਦਿਲ ਦੇ ਵਿਚ ਕਾਇਮ ਨੇ, ਹੁੰਦੀ ਨੇ। ਛੋਟੀ ਛੋਟੀਆਂ ਗੱਲਾਂ ਨੇ ਕਿ ਉਸ ਮਾਹੌਲ ਦੇ ਵਿਚ ਸਹੀ ਮਾਨਿਆਂ ਚ ਉਸ ਮਾਹੌਲ ਨੂੰ ਇੰਜੋਏ ਕੀਤਾ। ਉਸ ਵੇਲੇ ਕੋਈ ਹਿੰਦੂ ਕੋਈ ਮੁਸਲਮਾਨ ਨਹੀਂ ਸੀ, ਇਨਸਾਨ ਵਸਿਆ ਕਰਦੇ ਸਨ। ਤੇ ਉਹ ਜਿਹੜੀ ਮੁਹੱਬਤ ਹੁੰਦੀ ਸੀ ਪਾਕ ਹੁੰਦੀ ਸੀ, ਦਿਲੋਂ ਹੁੰਦੀ ਸੀ। ਤੇ ਜਿਹੜੀ ਹੁਣ ਬਿਲਕੁਲ ਉਲਟ ਕੇ ਤਾਂ ਉਹ ਬਿਲਕੁਲ ਮੁਖਾਲਫ ਸੰਗਤਾਂ ਦੇ ਵਿਚ ਚਲੀ ਗਈ ਹੈ। ਉਸ ਵੇਲੇ ਅਸੀਂ ਬਚਪਨ ਵੀ ਗੁਜ਼ਾਰਿਆ, ਬਚਪਨ ਦੇ ਵਿਚ ਸਕੂਲ ਦੇ ਵਿਚ ਫੱਟੀ ਗਾਛਵੀ ਨਾਲ ਪਹੁੰਚਦੇ ਸੀ, ਕਲਮ ਦੇ ਨਾਲ ਕਾਲੀ ਸਿਆਹੀ ਨਾਲ ਅਲਫ ਮੇ ਲਿਖਿਆ ਕਰਦੇ ਸੀ, ਉਸ ਜ਼ਮਾਨੇ ਚ ਅਲਫ ਮੇ ਹੁੰਦਾ ਸੀ। ਤੇ ਉਸ ਤੋਂ ਬਾਅਦ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ, ਜਿਹਦਾ ਇਸ ਦਾ ਗੱਲ ਬੜੇ ਲੰਬੇ ਸਮਾਜ ਤੱਕ ਮੇਰੇ ਨਾਲ ਹੈ, ਮੇਰੇ ਨਾਲ ਟਰੈਵਲ ਕਰ ਰਿਹਾ ਬਲਕਿ। ਜਦ ਫਿਰ ਜਦੋਂ ਪਾਕਿਸਤਾਨ

0: देता हूँ कुछ नाल संबंध रखना लिया तो जब भी मैं लिखता है ना तो मैं एक राम याद आ जाता है एक राम की बीवी याद आ जाती है कि मैं उंगली फड़ के अगर मैंने सब तो ज्यादा बचपन च खिलाया है तो वो एक राम और बीवी तो बाद चो भी आई इन्होंने खिलाया और अखा के सामने उन्होंने कत्ल होना और उसकी सामू बचाने की खातर बहुत बड़ी गल है बचपन यादा लेके असि पार्टीशन वेले आए रात भी कतलो घर देखी जो काफिले दे काफिले इधर आते सन जहनी तौर ते मस्तिष्क मस्तिष्क रूप दे विच जो बन पाया एक लेखक के तौर ते उस बचपन दे इना वाकया दा बड़ा हिस्सा है
1: बिल्कुल क्योंकि घटनावां ही जिहड़ियां तुहाडे जीवन नूं सिरजदियां ने जीवन नूं बणाउंदियां ने घटनावां दा प्रभाव किसे नूं घटना दा बयान करना आ जांदा है साहित्यकार जिहड़ा साहित्यकार रुचियां उहदे च पैदा हो जांदियां हन
0: बिल्कुल
1: डॉक्टर केवल धीर नूं पढ़ियां जिहड़ियां इहो जिहे झंझोड़न वालियां जिहड़ियां घटनावां ने उहनां नूं तुसीं बड़ा नेड़े हो के देखिया हंडाया फिर इहदे च तुहाडे साहित्यक जिहड़ी सोच सीगी एक थान ते सीमित करता कि या वख वख पखा दे विच तुसीं अपनी उड़ान नूं भरिया
0: देखो ठीक है कि जिस वेले तुसीं इस चीजा नूं सीमित करदे हो किसी जगह ते किसी कहानी दे विच किसी नॉवल दे विच किसी इक जगह नूं आके समेट दिंदे हो उहदा जिहड़ा दायरा है अगर वसी है खुला है ते उह इकट्ठी गल है जे उह सिर्फ बार बार ते उहदा जिक्र तुसीं किसी जगह कर नहीं सकदे फिर ऐलानिया बन जाता है साहित्य और ऐलान च बड़ा फर्क है साहित्य एक विधा है ऐलान है वो पॉलिटिक्स है अजकल
1: कोई संबंध नहीं है आपस
0: कोई संबंध नहीं
1: डॉक्टर केवल धीर नू यह कदों पता लग्या कि मेरे च एक साहित्यकार है
0: जब वो संभाली इधर आके पार्टीशन तो बाद फगवाड़ा साडा जद्दी पुश्ती घर है इथे आए जदो मेरे पिता जी नूं पढ़न दा बड़ा शौक होया करदा सी घर कई रसाले कई मैगजीन अखबारां तां खैर आम ही हुंदियां सी उह आंदे हुंदे सी उर्दू च किते मैं भी देख लैंदा सी कोई चीजां मैनूं भी अच्छियां लगनियां और देखण च या पढ़न च एक सिलसिला इंस्टिंक्ट हुंदा है उह पता नहीं किथे आके टीका लग जांदा है कदों लगता है इलम नहीं हुंदा लेकिन हुंदा है हुंदा है और होंद है ना जिहड़ी उहदी उह तुहानूं साहित्यकार भी बनांदी है उह तुहानूं डॉक्टर भी बनांदी है उह तुहानूं इंजीनियर भी बनांदी है तुहाडा दैट इज समथिंग कुछ ऐसी चीज है जिहड़ी तुहाडे अंदर अपने आप शामिल हो जांदी है कुछ इहो जिहा मैं महसूस करदा और फिर उस वेले एक माहौल ऐसा सी थोड़े होर वड्डे हो दस तो बारह साल हो गए तेरह साल दे हो गए तो उदों जिन्नी अखबारा निकलिया छपदिया हुंदिया सी तो उहदे विच बच्चियां लई पूरे दा पूरा एक सफर होया करदा सी बच्चियां दियां रचनावां बच्चियां लई बच्चियां वल्लों लिखिया ते अज तो देखो नहीं को मिलदी किसी अखबार फिल्मां दियां तस्वीरां तो मिल जाणगियां लेकिन बच्चों के कॉलम बच्चा दिया मटीरियल है जरा नहीं मिलता तो फिर अखबार मैगजीन सैक्शन जेडे बच्चों लिखना शुरू किया स्कूल की एक्टिविटीज होनी उसे पार्टीसिपेट कुछ आप हिम्मत की
1: एहसास जिन्हों केवल धीर ने पहली बार बयान किया कुछ याद है कुछ कल्पना कही सी कल्पना
0: देखो खैर ये तो कहना जरा मुश्किल है कल्पना के लिए स्पेसिफाई करना लेकिन यह कि आंदे होल अगर असी कुल मिला के ये गल करिए तो स्कूल दे विच कोई कंपीटिशन होना कविता पढ़ने की लोड़ होनी तो चोरी करके भी पिछट पढ़ देनी भी पढ़ देनी ये आमद होंगी है ये थोड़ा एक इंटरेस्ट है जरा डिवेलप करने इन्होंने चीजों का बड़ा हिस्सा आंदा है हौली हौली फिर वो अपनी कलम चलन लग जाती है तुसी कुछ वेले पहले बचपन के बारे लिखते हो बचपन के बिच रह के लिखते हो फिर जिम्मे जिम्मे वे होंगे हो ਫਿਰ ਤੁਸੀਂ ਵੱਡੀਆਂ ਗੱਲਾਂ ਲਿਖਦੇ ਹੋ। ਇਹ ਟਰੈਵਲ ਹੈ, ਹਰ ਸਾਹਿਤਕਾਰ ਦਾ ਟਰੈਵਲ ਇਸੇ ਤਰ੍ਹਾਂ ਦਾ ਹੀ ਹੁੰਦਾ ਹੈ। ਬਚਪਨ ਦੀਆਂ ਘਟਨਾਵਾਂ ਅਲੱਗ ਅਲੱਗ ਹੋ ਸਕਦੀਆਂ ਨੇ, ਲੇਕਿਨ ਜਿਹੜੀ ਇਹਦਾ ਯਾਤਰਾ ਹੈ ਉਹ ਅਲੱਗ ਨਹੀਂ ਹੁੰਦੀ।
1: ਡਾਕਟਰ ਕੇਵਲ ਧੀਰ ਨੂੰ ਸਭ ਤੋਂ ਜ਼ਿਆਦਾ ਕਿਸ ਜ਼ੁਬਾਨ ਨੇ ਆਪਣੇ ਬੰਦ ਖਿੱਚੇ?
0: ਦੇਖੋ, ਬਗੈਰ ਮੁਗਾਲਤੇ ਤੋਂ, ਬਗੈਰ ਕਿਸੇ ਗੱਲ ਤੋਂ ਅਗਰ ਮੈਂ ਕਵਾਂ ਤਾਂ ਮੈਂ ਕਹਾਂਗਾ ਕਿ ਉਰਦੂ ਨਾਲ ਮੈਨੂੰ ਅੱਜ ਵੀ ਇਸ਼ਕ ਹੈ। ਹਾਲਾਂਕਿ ਮੈਂ ਉਨਾ ਹੀ ਉਰਦੂ ਛਪਿਆ, ਉਨਾ ਹੀ ਮੈਂ ਹਿੰਦੀ ਛਪਿਆ। ਹਿੰਦੀ ਚ ਮੇਰੇ ਬਲਕਿ ਸ਼ੁਰੂਆਤ ਮੇਰੀ ਹਿੰਦੀ ਤੋਂ ਹੋਈ। ਹਿੰਦੀ ਦੇ ਵਿਚ ਮੇਰੇ 9-10 ਨੋਵਲਸ ਉਸ ਜ਼ਮਾਨੇ ਦੇ ਨੇ ਜਿਹੜੇ ਸਭ ਤੋਂ ਪਹਿਲੀ ਕਿਤਾਬ ਜਿਹੜੀ ਮੇਰੀ ਕਹਾਣੀਆਂ ਦੀ ਆਈ 1957 ਚ ਉਹ ਹਿੰਦੀ ਸੀ। ਡਾਕਟਰ ਉਹ ਪੜੀ ਉਹਦਾ ਨਾਂ ਸੀ। ਤੇ ਉਸ ਤੋਂ ਬਾਅਦ ਕੁਝ ਮੈਗਜ਼ੀਨ ਕਿਤਾਬੀ ਸ਼ਕਲ ਚ ਨਿਕਲਿਆ ਕਰਦੇ ਸੀ ਉਸ ਜ਼ਮਾਨੇ ਚ, ਇਹ ਕਿਤਾਬ ਦੀ ਸ਼ਕਲ ਹੋਣੀ ਜਿੱਦਾਂ ਦੇ ਨਾਵਲ ਹੁੰਦੇ ਨੇ। ਜਿੱਦਾਂ ਮਾਨਸੋਵਰ ਇੱਕ ਹੋਇਆ ਕਰਦਾ ਸੀ ਮੈਗਜ਼ੀਨ, ਉਹਦੇ ਵਿਚ ਇੱਕ ਪੂਰਾ ਨਾਵਲ ਹਰ ਮਹੀਨੇ ਛਪਣਾ ਕਿਸੇ ਵੀ ਰਾਈਟਰ ਦਾ। ਤੇ ਮੈਂ ਉਸ ਮੈਗਜ਼ੀਨ ਚ ਉਸ ਜ਼ਮਾਨੇ ਚ 60s ਐਂਡ 70s ਦੇ ਵਿਚ ਲੰਬੀ ਲਿਸਟ ਹੈ ਮੇਰਾ ਖਿਆਲ ਹੈ ਵੀ ਉਸ ਜ਼ਮਾਨੇ 8-9 ਨਾਵਲ ਮੈਂ ਹਿੰਦੀ ਚ ਲਿਖੇ। ਔਰ ਸਿਰਫ ਪੜੀ ਜਿਸ ਤਰ੍ਹਾਂ ਮੈਂ ਦੱਸਿਆ ਕਹਾਣੀ ਸੰਗ੍ਰਹਿ ਸੀ ਪਹਿਲਾ ਸੀ। ਉਸ ਤੋਂ ਬਾਅਦ ਰਾਖ ਕੇ ਪਰਤੇ ਵਹ ਏਕ ਬਾਤ ਮੈਂ ਔਰ ਤੂੰ ਸ਼ੀਸ਼ੇ ਕੀ ਦੀਵਾਰ ਤੂੰ ਕਿਆ ਹੁਆ ਇਤਨੀ ਸੀ ਬਾਤ ਸਾਂਝ ਕੀ ਪਰਛਾਈਆਂ ਇਹ ਨਾਵਲ ਚ ਮੈਨੂੰ ਯਾਦ ਹੈ ਜਿੰਨੇ ਇਹ ਉਸ ਵੇਲੇ ਛਪੇ ਕਿਤਾਬੀ ਸ਼ਕਲ ਚ ਹਿੰਦੀ ਛਪੇ। ਕਹਾਣੀਆਂ ਵੀ ਉਸ ਵੇਲੇ ਅੱਛੇ ਮੈਗਜ਼ੀਨ ਚ ਸਾਪੈਕ ਹਿੰਦੁਸਤਾਨ ਔਰ ਕਰਮਯੁਗ ਦੇ ਵਿਚ ਉਸ ਜ਼ਮਾਨੇ ਚ ਮੈਂ ਲਿਖਣਾ ਸ਼ੁਰੂ ਕੀਤਾ ਔਰ ਮੈਨੂੰ ਬੜੀ ਵੱਡੀ ਵਧੀਆ ਵੀ ਲੋਕਾਂ ਦਾ ਇੰਟਰਸਟ ਵੀ ਮਿਲਿਆ, ਆਪਣੇ ਆਪ ਨੂੰ ਖੁਸ਼ੀ ਵੀ ਮਿਲੀ। ਲੇਕਿਨ ਉਸ ਤੋਂ ਬਾਅਦ ਕੁਝ ਸਿਲਸਿਲਾ ਐਸਾ ਬਣਿਆ, ਕੁਝ ਹਾਲਾਤ ਐਸੇ ਬਣੇ ਕਿ ਉਰਦੂ ਚ ਵੀ ਮੈਂ ਲਿਖਣਾ ਸ਼ੁਰੂ ਕੀਤਾ। ਤੇ ਫਿਰ ਇਹ ਹੋਇਆ ਕਿ ਕਹਾਣੀ ਮੈਂ ਅਗਰ ਫਿਰ ਮੇਰੀ ਪ੍ਰੈਫਰੈਂਸ ਇਹ ਹੁੰਦੀ ਸੀ ਕਿ ਲਿਖਾਂ ਮੈਂ ਉਰਦੂ ਚ, ਹਿੰਦੀ ਦੇ ਵਿਚ ਮੈਂ ਇਹਨੂੰ ਟਰਾਂਸਲੇਟ ਕਰਾਂ, ਅਨੁਵਾਦ ਕਰਾਂ। ਤੇ ਸੋ ਮੇਰੀਆਂ ਜਿੰਨੀਆਂ ਵੀ ਕਹਾਣੀਆਂ ਨੇ ਮੈਂ ਓਰੀਜਨਲੀ ਪਹਿਲੀ ਕਿਤਾਬ ਛੱਡ ਕੇ ਧਰਤੀ ਰੋਪੜੀ ਉਹਦੇ ਚ ਓਰੀਜਨਲ ਨਹੀਂ ਦੇ ਦੀਆਂ ਨੇ।
1: ਠੀਕ ਹੈ।
0: ਉਹਦੇ ਇਲਾਵਾ ਬਾਅਦ ਦੇ ਦੌਰ ਦੇ ਵਿਚ ਜਿੰਨੀਆਂ ਵੀ ਮੈਂ ਕਹਾਣੀਆਂ ਲਿਖੀਆਂ ਨੇ ਪਹਿਲਾਂ ਉਰਦੂ ਚ ਲਿਖੀਆਂ ਨੇ, ਫਿਰ ਖੁਦ ਆਪਣੇ ਕਲਮ ਨਾਲ ਆਪ ਹੱਥਾਂ ਨਾਲ ਉਹਦਾ ਜਿਹੜਾ ਅਨੁਵਾਦ ਹੈ ਉਹ ਹਿੰਦੀ ਚ ਕੀਤਾ। ਸੋ ਹਿੰਦੀ ਚ ਵੀ ਆ ਗਈਆਂ, ਉਰਦੂ ਚ ਵੀ ਛਪ ਗਈਆਂ। ਤੇ ਸੋ ਇਸ਼ਕ ਉਰਦੂ ਨਾਲ ਵੀ ਹੈ, ਪਿਆਰ ਹਿੰਦੀ ਨਾਲ ਵੀ ਹੈ।
1: ਜ਼ਿਆਦਾ ਵਿਧਾ ਕਿਹੜੀ ਹੈ ਜਿੱਦਾਂ ਕਹਾਣੀ ਵੀ ਤੁਸੀਂ ਕਹਿੰਦੇ ਹੋ ਨੋਵਲ ਦੀ ਗੱਲ ਵੀ ਤੁਸੀਂ ਕਰਦੇ ਹੋ?
0: ਦੇਖੋ, ਫਿਕਸ਼ਨ ਤਾਂ ਇੱਕੋ ਹੀ ਹੈ, ਚਾਹੇ ਨੋਵਲ ਹੈ ਚਾਹੇ ਕਹਾਣੀ ਹੈ। ਕਹਾਣੀ ਇੱਕ ਸੰਕਸ਼ਿਪਤ ਰੂਪ ਹੈ, ਛੋਟਾ ਹੈ, ਨੋਵਲ ਇੱਕ ਫੈਲਿਆ
1: ਹੈ। ਡਾਕਟਰ ਸਾਹਿਬ, ਗੱਲ ਹੈ ਕਿ ਦੇਖੋ ਤੁਹਾਡੇ ਬਾਰੇ ਜਾਣਨਾ ਜਾਂ ਤੁਹਾਡੇ ਬਾਰੇ ਕਹਿਣਾ ਮੁਸ਼ਕਲ ਹੈ, ਪਰ ਫਿਰ ਵੀ ਕਿਉਂਕਿ ਤੁਹਾਡਾ ਬਹੁਤ ਲੰਬਾ ਸਫ਼ਰ ਹੈ, ਹਾਲੇ ਵੀ ਜਾਰੀ ਹੈ, ਇੱਕ ਤੁਹਾਡੀਆਂ ਜਿਹੜੀਆਂ ਜ਼ਿੰਦਗੀ ਦੇ ਵਿਚ ਜਿਵੇਂ ਅਸੀਂ ਕਹਿ ਸਕਦੇ ਹਾਂ ਅਚੀਵਮੈਂਟਸ ਤਾਂ ਹੁੰਦਾ ਹੀ ਸਾਹਿਤਕਾਰ ਜਿਹੜਾ ਹੈ, ਕੁਛ ਐਸੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਹਾਸਲ ਹੋਈਆਂ ਜਿਨ੍ਹਾਂ ਤੇ, ਕਿਉਂਕਿ ਜਦੋਂ ਆਪਣੀ ਚੀਜ਼ ਹਾਸਲ ਹੈ ਜਾਂ ਆਪਣੀ ਕਮਾਈ ਹੈ ਉੱਥੇ ਗਰਵ ਤੇ ਮਾਣ ਤਾਂ ਹੋਣਾ ਹੀ ਚਾਹੀਦਾ ਹੈ, ਕੁਛ ਸਾਹਿਤਕ ਸਨਮਾਨ ਜਿਹੜੇ ਤੁਹਾਨੂੰ ਮਿਲੇ ਜਿਹਨਾਂ ਨੂੰ ਸਾਡੇ ਨਾਲ ਤੁਸੀਂ ਸਾਂਝਾ ਕਰਨਾ ਚਾਹੋ?
0: ਦੇਖੋ, ਪਰਮਾਤਮਾ ਬੜਾ ਮਿਹਰਬਾਨ ਰਿਹਾ ਹੈ ਤੇ ਜੋ ਕੁਝ ਮੈਂ ਲਿਖਿਆ ਹੈ ਉਹਦਾ ਜੋ ਮੈਂ ਕਹਾਂ ਕਿ ਐਕਨੋਲਜਮੈਂਟ ਦੇ ਤੌਰ ਤੇ ਮੈਨੂੰ ਬੜੇ ਇਨਾਮ ਮਿਲ ਗਏ, ਬੜਾ ਕੁਝ ਮਿਲ ਗਿਆ। ਤੇ ਉਹਦੇ ਵਿਚ ਪੰਜਾਬ ਸਰਕਾਰ ਦਾ ਸ਼੍ਰੋਮਣੀ ਸਾਹਿਤਕਾਰ 1996 ਚ ਮੈਨੂੰ ਮਿਲਿਆ ਸੀ, ਤੇ ਇਸ ਗੱਲ ਨੂੰ ਵੀ ਇੱਕ ਸਮਝੋ ਇੱਕ ਮਿਲਿਆ। ਤੇ ਉਹ ਤੋਂ ਇਲਾਵਾ ਅਗਰ ਆਪਾਂ ਇੱਕ ਮੈਂ ਮੇਰੇ ਬੱਚੇ ਮੇਰਾ ਬੇਟਾ ਕੈਨੇਡਾ ਹੈ, ਉੱਥੇ ਸੈਟਲਡ ਹੈ। ਇੱਕ ਵਾਰੀ ਮੈਂ ਔਰ ਮਿਸਿਸ ਅਸੀਂ ਉੱਥੇ ਕੈਨੇਡਾ ਗਏ ਉਸ, ਤੇ ਕਿਉਂਕਿ ਉਹ ਟੇਡੀ ਮਾਹੌਲ ਤੇ ਹੈ, ਇੱਕ ਕੁਝ ਐਸਾ ਬਣਿਆ ਸਿਲਸਿਲਾ ਬਣਿਆ ਕਿ ਕੈਨੇਡਾ ਡੇ ਉਹ ਮਨਾਉਂਦੇ ਨੇ ਸਾਲ ਚ ਇੱਕ ਵਾਰੀ। ਤੇ ਮੈਂ ਉਸ ਕੈਨੇਡਾ ਡੇ ਤੇ ਉਸ ਵੇਲੇ ਕੈਨੇਡਾ ਸੀ, ਤੇ ਮੈਨੂੰ ਉਹਨਾਂ ਨੇ ਪਾਰਲੀਮੈਂਟ ਆਫ ਕੈਨੇਡਾ ਚ ਬੁਲਾ ਕੇ ਨੂੰ ਸਨਮਾਨਿਤ ਕੀਤਾ। ਪੂਰੇ ਦੇਸ਼ ਦਾ ਪ੍ਰਤੀਨਿਧਿਤਵ ਮੈਂ ਕਰ ਰਿਹਾ ਸੀ, ਇੱਕ ਤਰ੍ਹਾਂ ਦਾ ਮੈਨੂੰ ਗਰਵ ਹੋ ਰਿਹਾ ਸੀ ਕਿ ਮੈਂ ਇੱਕ ਹਿੰਦੁਸਤਾਨੀ ਹੋਣ ਦੇ ਨਾਤੇ ਕੈਨੇਡਾ ਦੀ ਪਾਰਲੀਮੈਂਟ ਚ ਖੜਾ ਸਨਮਾਨ ਲੈ ਰਿਹਾ। ਵੱਡੀ ਗੱਲ ਸੀ, ਮੈਂ ਦੱਸਿਆ ਤੁਹਾਨੂੰ ਅਵਾਰਡ ਮਿਲਿਆ, ਸਾਰਕ ਦਾ ਮੈਨੂੰ ਅਵਾਰਡ ਮਿਲਿਆ, ਇੱਥੋਂ ਇੱਕ ਲੰਬੀ ਫਹਿਰਿਸਤ ਹੈ ਅਵਾਰਡ ਦੀ। ਕੇਂਦਰੀ ਨਿਰਦੇਸ਼ਾਲਾ ਹਿੰਦੀ ਦਾ ਮੈਨੂੰ ਮੇਰੀਆਂ ਕਿਤਾਬਾਂ ਲੱਕੀ ਨੇ, ਮੇਰੇ ਨਾਲੋਂ ਜ਼ਿਆਦਾ ਲੱਕੀ ਮੇਰੀਆਂ ਕਿਤਾਬਾਂ ਨੇ ਜਿਨ੍ਹਾਂ ਨੇ ਇਹ ਅਵਾਰਡ ਵੀ ਫੈਚ ਕੀਤੇ ਔਰ ਮਕਬੂਲੀਅਤ ਵੀ, ਲੋਕਪ੍ਰਿਯਤਾ ਵੀ ਪ੍ਰਾਪਤ ਕੀਤੀ।
1: ਤੁਹਾਡੀ ਜ਼ਿੰਦਗੀ ਦੇ ਵਿੱਚ, ਕਿਉਂਕਿ ਆਮ ਜ਼ਿੰਦਗੀ ਜਿਹੜੀ ਅੱਜ ਦੇ ਇਨਸਾਨ ਦੀ ਜ਼ਿੰਦਗੀ ਹੈ, ਉਹਦੇ ਦੋ ਚੀਜ਼ਾਂ ਸ਼ਾਮਲ ਨੇ। ਕਿਸੇ ਵੀ ਨਾਲ ਤੁਸੀਂ ਗੱਲ ਕਰੋ, ਅੱਕਾ ਔਰ ਥੱਕਣਾ, ਇਹ ਦੋ ਚੀਜ਼ਾਂ ਹਰ ਇਨਸਾਨ ਦੇ ਹਿੱਸੇ ਚ ਨੇ। ਅੱਜ ਦੇ ਇਨਸਾਨ ਦੇ ਵਿੱਚ ਅਸੀਂ ਭਗਵਾਨ ਦਾ ਇਨਸਾਨ ਨਹੀਂ ਮੰਨਦੇ, ਪਰ ਤੁਸੀਂ ਅੱਜ ਵੀ ਨਾ ਅੱਕ ਰਹੇ ਹੋ ਨਾ ਥੱਕ ਰਹੇ ਹੋ, ਇਹਦਾ ਕੀ ਰਾਜ?
0: ਦੇਖੋ, ਚੀਜ਼ ਹੈ ਕਿ ਇਹ ਜਰਾਸੀਮ ਬੜੇ ਖਤਰਨਾਕ ਹੁੰਦੇ ਨੇ ਸਿਹਤ ਦੇ। ਇਹ ਤੁਹਾਡੇ ਨਾਲ ਟਰੈਵਲ ਕਰਦੇ ਨੇ ਤੁਹਾਡੇ ਜਿਸਮ ਦੇ ਅੰਦਰ, ਜੋ ਕੁਝ ਤੁਸੀਂ ਕਰਦੇ ਹੋ ਇਹ ਉਹਦਾ ਹਿੱਸਾ ਨੇ। ਦੱਸੋ, ਕੋਈ ਵੀ ਸਿਹਤ ਕਹਿ ਰੱਖਦਾ ਕਦੀ ਨੀ ਹੁੰਦਾ, ਕੇਵਲ ਤੀਰ ਵੀ ਆਖਿਆ ਨਹੀਂ। ਜਿੱਥੇ ਤੱਕ ਥੱਕਣ ਦੀ ਗੱਲ ਹੈ, ਮੈਂ ਇਹ ਤਾਂ ਨਹੀਂ ਕਹਿੰਦਾ ਕੇਵਲ ਤੂੰ ਥੱਕ ਗਿਆ, ਲੇਕਿਨ ਉਮਰ ਦਾ ਤਕਾਜ਼ਾ ਹੈ ਉਹਦੇ ਹਿਸਾਬ ਨਾਲ ਥੋੜਾ ਸਲੋ ਹੋ ਗਿਆ, ਥੱਕਿਆ ਨਹੀਂ, ਸਲੋ ਥੋੜਾ ਜਿਹਾ। ਅਗਰ ਅੱਗੇ ਮੈਂ ਇੱਕ ਮਹੀਨੇ ਦੇ ਵਿੱਚ ਇੱਕ ਜਾਂ ਦੋ ਕਹਾਣੀਆਂ ਲਿਖ ਲੈਂਦਾ ਸੀ, ਹੁਣ ਸ਼ਾਇਦ ਮੈਨੂੰ 3 ਮਹੀਨੇ ਲੱਗਦੇ ਨੇ ਜਾਂ 4 ਮਹੀਨੇ ਤੇ। ਸੋ ਇਸ ਤਰ੍ਹਾਂ ਦਾ ਇਹ ਇਫੈਕਟ ਜਿਹੜਾ ਹੈ, ਇਹ ਤਾਂ ਨੈਚੁਰਲ ਹੈ, ਕੁਦਰਤ ਉਮਰ ਦੇ ਨਾਲ ਨਾਲ ਥੋੜਾ ਜਿਹਾ।
1: ਡਾਕਟਰ, ਕੇਵਲ ਧੀਰ ਨੂੰ ਅਗਰ ਪਰਮਾਤਮਾ ਇੱਕ ਮੌਕਾ ਹੋਰ ਦੇਣਾ ਚਾਹੇ, ਇਨਸ਼ਾਅੱਲਾ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਤੁਹਾਨੂੰ ਉਮਰ ਤਦਰਾਜ ਹੋਵੋ ਹਾਲੀ, ਤੇ ਜੇ ਤੁਹਾਨੂੰ ਦੁਬਾਰਾ ਜੇ ਅਸੀਂ ਕਹੀਏ ਕਿ ਚਾਂਸ ਮਿਲੇ, ਤੇ ਡਾਕਟਰ ਕੇਵਲ ਧੀਰ ਹੀ ਬਣਨਾ ਚਾਹੇਗਾ ਜਾਂ ਕੀ ਬਣਨਾ ਚਾਹੇਗਾ?
0: ਡਾਕਟਰ ਕੇਵਲ ਧੀਰ ਸਾਹਿਤਕਾਰ ਹੀ ਬਣਨਾ ਚਾਹੇਗਾ।
1: ਸਾਡੀਆਂ ਦੁਆਵਾਂ, ਸਾਡੀਆਂ ਸ਼ੁਭਕਾਮਨਾਵਾਂ ਡਾਕਟਰ ਕੇਵਲ ਧੀਰ ਤੁਹਾਡੇ ਨਾਲ ਨੇ ਗੱਲਾਂ ਤੇ। ਦੇਖੋ, ਇਹ ਜਜ਼ਬਾਤ ਹੈ ਜ਼ਿੰਦਗੀ ਦੇ, ਇਹਨਾਂ ਨੂੰ ਸ਼ੇਅਰ ਕਰਨਾ ਬਹੁਤ ਵਕਤ, ਖੁੱਲ੍ਹਾ ਵਕਤ ਚਾਹੀਦਾ, ਟਾਈਮ ਚਾਹੀਦਾ। ਇਹਨੂੰ ਆਪਾਂ 20-25 ਮਿੰਟ ਦੇ ਵਿੱਚ ਸਮੇਟ ਨਹੀਂ ਸਕਦੇ, ਪਰ ਫਿਰ ਵੀ ਕਹਿੰਦੇ ਹੁੰਦੇ ਆ ਫਿਰ ਮਿਲਣ ਦੀ ਉਮੀਦ ਦੇ ਨਾਲ ਡਾਕਟਰ ਕੇਵਲ ਧੀਰ ਨੂੰ ਅੱਜ ਦੇ ਪ੍ਰੋਗਰਾਮ ਚ ਅਸੀਂ ਆਉਣ ਲਈ ਸ਼ੁਕਰੀਆ ਕਰਦੇ ਹਾਂ।
0: ਬਹੁਤ ਧੰਨਵਾਦ, ਬਹੁਤ ਤੁਹਾਡਾ ਵੀ ਬਹੁਤ ਸ਼ੁਕਰੀਆ।
2: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜੀ ਆਇਆਂ ਨੂੰ ਦੇ ਤਹਿਤ ਡਾਕਟਰ ਕੇਵਲ ਧੀਰ ਹੋਣਾ ਦੇ ਨਾਲ ਇੱਕ ਗੱਲਬਾਤ ਕੀਤੀ ਸਰਬਜੀਤ ਰਿਸ਼ੀ ਹੋਣਾ ਨੇ। ਸਾਨੂੰ ਵਾਧਿਆ ਆਪਣੇ ਅਗਲੇ ਸਿਲਸਿਲੇ ਵੱਲ। ਸਾਡਾ ਅਗਲਾ ਸਿਲਸਿਲਾ ਹੈ ਪੰਜਾਬੀ ਫਿਲਮ ਮਿਊਜ਼ਿਕ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁਹੰਮਦ ਰਫੀ ਦੇ ਇਸ ਗੀਤ ਤੋਂ।

ਮੁਹੰਮਦ ਰਫੀ ਦੀ ਆਵਾਜ਼ ਦੇ ਵਿਚ ਸਾਮਿਲ ਹੁਣ ਤੁਸੀਂ ਇਹ ਗੀਤ ਸੁਣਿਆ, ਫਿਲਮ ਸੀ ਭੰਗੜਾ। 1969 ਦੇ ਵਿਚ ਇਹ ਫਿਲਮ ਆਈ ਸੀ ਔਰ ਇਸ ਗੀਤ ਦੇ ਮਿਊਜ਼ਿਕ ਡਾਇਰੈਕਟਰ ਸਨ ਹੁਸਨ ਲਾਲ ਬਖਤਰਮ। 1969 ਦੀ ਇਹ ਫਿਲਮ ਭੰਗੜਾ ਅੱਜ ਵੀ ਆਪਣੇ ਗੀਤਾਂ ਦੇ ਰਾਹੀ ਸਭ ਦੇ ਦਿਲਾਂ ਦੇ ਵਿਚ ਵਸੀ ਹੋਈ ਹੈ। ਚਿੱਟੇ ਦੰਦ ਹੱਸਣੋਂ ਨਹੀਂ ਰਹਿੰਦੇ। ਸੋ ਕਾਮੇਡੀ ਜੋਨਰ ਦੇ ਨਾਲ ਨਾਲ ਇਸ ਗੀਤ ਦੇ ਵਿਚ ਕਲਾਸਿਕ ਪੰਜਾਬੀ ਫੋਕ ਦਾ ਵੀ ਓਨਾ ਹੀ ਟੱਚ ਹੈ। ਅਗਲਾ ਗੀਤ ਸੁਣਦੇ ਆ ਪੰਜਾਬੀ ਫਿਲਮ ਮਿਊਜ਼ਿਕ ਪ੍ਰੋਗਰਾਮ ਦੇ ਵਿਚ ਲਤਾ ਮੰਗੇਸ਼ਕਰ ਤੇ ਮੁਹੰਮਦ ਰਫੀ ਦੀ ਹੀ ਆਵਾਜ਼ ਦੇ ਵਿਚ।

ਜਾਨ ਕੱਢ ਲੈ ਤੇਰੇ ਪਾਣੀ ਕੱਢ ਲੈ ਸਾਡੇ ਤੂੰ ਆਪਣੀ ਪੜਾ ਦੇ ਪਾਣੀ ਜਾਨ ਕੱਢ ਲੈ ਮਾਨ ਸਾਨੂੰ ਆਪਣੀ ਪੜਾ ਦੇ।

ਮੈਂ ਮੁਹੰਮਦ ਰਫੀ ਤੇ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿਚ ਹੁਣੇ ਤੁਸੀਂ ਇਹ ਗੀਤ ਸੁਣਿਆ। ਫਿਲਮ ਸੀ ਗੁੱਡੀ। ਇਹ ਫਿਲਮ 1961 ਦੇ ਵਿਚ ਆਈ ਸੀ। ਇਸ ਗੀਤ ਨੂੰ ਲਿਖਿਆ ਸੀ ਵਰਮਾ ਮਲਿਕ ਨੇ ਤੇ ਇਸ ਗੀਤ ਨੂੰ ਸੰਗੀਤ ਦਿੱਤਾ ਸੀ ਹੰਸ ਰਾਜ ਬਹਿਲ ਹੋਣਾ ਨੇ। ਸਮੇਂ ਕੁਝ ਗੀਤ ਹੁੰਦੇ ਹੀ ਏਦਾਂ ਦੇ ਨੇ ਜਿਹੜੇ ਸਿਰਫ ਸੁਣੇ ਨਹੀਂ ਜਾਂਦੇ ਸਗੋਂ ਮਹਿਸੂਸ ਕੀਤੇ ਜਾਂਦੇ ਨੇ। ਇਨ੍ਹਾਂ ਦੇ ਵਿਚੋਂ ਇਕ ਇਹੋ ਜਿਹਾ ਗੀਤ ਸੀ ਜੋ ਸਾਨੂੰ ਪੁਰਾਣੇ ਸਮੇਂ ਯਾਨੀ ਕਿ 1961 ਦੀ ਯਾਦ ਦਿਲਾ ਦਿੰਦਾ ਹੈ। ਸਾਨੂੰ ਗੀਤਾਂ ਦੇ ਰਾਹੀਂ ਉਸ ਸਮੇਂ ਦੀ ਮਨੋ ਅਵਸਥਾ ਉਸ ਸਮੇਂ ਦੀ ਮਹਿਸੂਸੀਅਤ ਦਾ ਅਹਿਸਾਸ ਕਰਾਉਂਦਾ ਹੈ। ਸੰਗੀਤ ਦੀ ਇਹੀ ਤਾਂ ਖੂਬੀ ਹੈ ਕਿ ਉਹ ਬਿਨਾਂ ਕਹੇ ਕੁਝ ਵੀ ਜੋ ਵੀ ਕਿਹਾ ਜਾ ਸਕਦਾ ਹੈ ਉਹ ਕਹਿ ਦਿੱਤਾ ਜਾਂਦਾ ਹੈ। ਸੋ ਇਹੋ ਜਿਹਾ ਇਕ ਹੋਰ ਸ਼ਾਨਦਾਰ ਗੀਤ ਆਪ ਹੁਣ ਸੁਣਦੇ ਹਾਂ ਸਰਬਜੀਤ ਕੌਰ ਦੀ ਆਵਾਜ਼ ਦੇ ਵਿਚ।

ਸਰਬਜੀਤ ਕੌਰ ਦੀ ਆਵਾਜ਼ ਦੇ ਵਿਚ ਸਾਮਿਨ ਹੁਣੇ ਤੁਸੀਂ ਇਹ ਗੀਤ ਸੁਣਿਆ ਬਦਲਾ ਜੱਟੀ ਦਾ। ਇਸ ਵਿਚੋਂ ਲਿਆ ਗਿਆ ਇਹ ਗੀਤ 1996 ਦੇ ਵਿਚ ਸਾਹਮਣੇ ਆਇਆ ਸੀ। ਵੈਸੇ ਵੀ ਗੱਲ ਸੱਚੀ ਹੈ, ਗੱਲਾਂ ਤਾਂ ਹਰ ਕਿਸੇ ਦੇ ਨਾਲ ਹੋ ਜਾਂਦੀਆਂ ਨੇ, ਪਰ ਗੂੜੀਆਂ ਗੱਲਾਂ ਹਰ ਕਿਸੇ ਨਾਲ ਨਹੀਂ ਕੀਤੀਆਂ ਜਾਂਦੀਆਂ। ਦਿਲ ਦੀਆਂ ਗੱਲਾਂ ਉਸ ਇਨਸਾਨ ਨਾਲ ਸਾਂਝੀਆਂ ਹੁੰਦੀਆਂ ਨੇ ਜਿਸ ਉਤੇ ਸਾਡਾ ਭਰੋਸਾ ਹੋਵੇ, ਜਿਸ ਰਿਸ਼ਤੇ ਦੇ ਉਤੇ ਸਾਡਾ ਵਿਸ਼ਵਾਸ ਹੋਵੇ, ਜਿੱਥੇ ਯਕੀਨ ਹੋ ਜਾਵੇ ਕਿ ਸਾਡੀ ਕਹੀ ਹੋਈ ਗੱਲ ਸਾਡੇ ਤੱਕ ਹੀ ਰਹੇਗੀ, ਉੱਥੇ ਦਿਲ ਫਿਰ ਖੁੱਲ ਕੇ ਗੱਲ ਕਰਦਾ। ਰਿਸ਼ਤੇ ਸਿਰਫ ਖੂਨ ਨਾਲ ਨਹੀਂ ਬਣਦੇ, ਕਈ ਵਾਰ ਵਿਸ਼ਵਾਸ ਦੀ ਇੱਕ ਡੋਰ ਵੀ ਇਨਸਾਨਾਂ ਨੂੰ ਬਹੁਤ ਨੇੜੇ ਲਿਆਉਂਦੀ ਹੈ। ਜਿੱਥੇ ਭਰੋਸਾ ਹੁੰਦਾ ਉੱਥੇ ਸ਼ਬਦਾਂ ਦਾ ਵੀ ਵਜ਼ਨ ਹੁੰਦਾ ਅਤੇ ਖਾਮੋਸ਼ੀਆਂ ਦਾ ਵੀ ਮਤਲਬ ਹੁੰਦਾ। ਇਸ ਲਈ ਜੇ ਤੁਹਾਡੀ ਜ਼ਿੰਦਗੀ ਚ ਕੋਈ ਇਹੋ ਜਿਹਾ ਰਿਸ਼ਤਾ ਹੈ ਜਿਸ ਨਾਲ ਤੁਸੀਂ ਬਿਨਾਂ ਝਿਜਕ ਆਪਣੇ ਦਿਲ ਦੀ ਹਰ ਗੱਲ ਕਰ ਲੈਂਦੇ ਹੋ, ਉਹ ਰਿਸ਼ਤੇ ਦੀ ਕਦਰ ਸਾਨੂੰ ਜ਼ਰੂਰ ਕਰਨੀ।

ਤੁਸੀਂ ਇਹ ਗੀਤ ਸੁਣਿਆ ਆਸ਼ਾ ਭੋਂਸਲੇ ਤੇ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿਚ ਇਹਦੇ ਨਾਲ ਹੀ ਨਾਲ ਹੁਣ ਦੇਸ਼ ਪੰਜਾਬ ਪ੍ਰੋਗਰਾਮ ਖਤਮ ਕਰਨ ਦੀ ਸ਼ੀਤਲ ਨੂੰ ਇੱਥੇ ਹੀ ਦਿਓ ਇਜਾਜ਼ਤ ਖੁਦਾ ਹਾਫਿਜ਼।

0: ਆਜੋ ਆਜੋ ਬਲ ਸਾਹਿਬ ਆਜੋ ਬੱਚਿਆਂ ਵਾਲੇ ਆਜੋ
1: ਲੀ ਰਾਮ ਜੀ ਜੈ ਹਿੰਦ ਜੀ
0: ਜੈ ਜੀ ਬਲ ਸਾਹਿਬ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ
1: ਹਾਲੇ ਚਾਲੇ ਵਾਹ ਵਧੀਆ ਚੜ੍ਹਦੀ ਕਲਾ ਮੇਰ ਹੈ ਉਸ ਰੱਬ ਦੀ ਤੁਸੀਂ ਸੁਣਾਓ
0: ਗੱਲ ਹੈ ਕਿ ਦੇਖੋ ਵੀ ਜਿਹੜੀ ਚੀਜ਼ ਤੁਹਾਡੇ ਹੱਥ ਵਸ ਹੈ
1: ਹਾਂਜੀ
0: ਉਹਦੇ ਲਈ ਉਪਰਾਲਾ ਕਰਨਾ ਬੜਾ ਜ਼ਰੂਰੀ ਹੈ
1: ਠੀਕ ਹੈ ਜੀ
0: ਪਰ ਜਿਹੜੀ ਚੀਜ਼ ਤੁਹਾਡੇ ਹੱਥ ਵਸ ਨਹੀਂ ਹੈ
1: ਹਾਂਜੀ
0: ਉਹਦੇ ਟਕਰਾ ਮਾਰਨ ਦਾ ਕੋਈ ਫਾਇਦਾ ਨਹੀਂ
1: ਸਹੀ ਗੱਲ ਹੈ ਜੀ
0: ਕਿਉਂਕਿ ਮਾਲਕ ਨੇ ਜਦੋਂ ਇਹ ਮਤਲਬ ਦੁਨੀਆਂ ਦੀ ਰਚਨਾ ਕੀਤੀ ਹੈ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈ
1: ਹਾਂਜੀ
0: ਤਾਂ ਕਿ ਆਪਾਂ ਨੂੰ ਸਰਵੋਤਮ ਜੂਨੀ ਮੰਨਿਆ ਜਾਂਦਾ
1: ਬਿਲਕੁਲ
0: ਮਾਲਕ ਨੇ ਆਦਮੀ ਨੂੰ ਸਭ ਤੋਂ ਉੱਚਾ ਸਥਾਨ ਦਿੱਤਾ
1: ਹਾਂਜੀ
0: ਪਰ ਕੁਛ ਚੀਜ਼ਾਂ ਉਹਨੇ ਆਪਣੇ ਹੱਥ ਚ ਰੱਖੀਆਂ ਨੇ
1: ਹਾਂਜੀ
0: ਹੁਣ ਹਾਲਤ ਇਹ ਹੋ ਗਈ ਅੱਜ ਕਿ ਅਸੀਂ ਉਹਦੀਆਂ ਚੀਜ਼ਾਂ ਨੂੰ ਵੀ ਨਾ
1: ਹਾਂਜੀ
0: ਆਪਣੇ ਹੱਥ ਚ ਲੈਣਾ ਚਾਹੁੰਦੇ ਹਾਂ
1: ਸਹੀ ਗੱਲ ਹੈ ਜੀ
0: ਵੀ ਤੂੰ ਬਹੁਤ ਕੰਮ ਕਰ ਲਿਆ
1: ਹਾਂਜੀ
0: ਹੁਣ ਸਾਨੂੰ ਕਰਨੇ ਤੇਰੇ ਵਾਲੇ ਕੰਮ
1: ਠੀਕ ਹੈ ਜੀ
0: ਇਹਦੇ ਕਰਕੇ ਅੱਜ ਆਪਾਂ ਦੇਖਦੇ ਕਿ ਬਹੁਤ ਜ਼ਿਆਦਾ ਜਿਹੜਾ ਹੈ ਪੱਖਾਂ ਤੇ ਬਹੁਤ ਜ਼ਿਆਦਾ ਪੱਧਰ ਦੇ ਉੱਤੇ
1: ਹਾਂਜੀ
0: ਇੱਕ ਅਨਾਰਕੀ ਦਾ ਮਾਹੌਲ ਬਣਿਆ ਹੋਇਆ
1: ਅੱਛਾ ਜੀ
0: ਤੇ ਲੋਕੀ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਕਿਸ ਦਿਸ਼ਾ ਚ ਜਾਣਾ ਹੈ ਜਾਂ ਕਿਸ ਦਸ਼ਾ ਚ ਜਾਣਾ ਹੈ
1: ਜੀ
0: ਇਹ ਦਿਸ਼ਾਹੀਣ ਹੋਣਾ ਇੱਕ ਸਮਾਜ ਲਈ ਬੜਾ ਜਿੱਦਾਂ ਕਹਿੰਦੇ ਕਿ ਖਤਰੇ ਦੀ ਘੰਟੀ ਹੈ ਖਤਰੇ ਦਾ ਸੂਚਕ ਹੈ ਇਸ ਗੱਲ ਤੋਂ ਆਪਾਂ ਨੇ ਸੁਚੇਤ ਰਹਿਣਾ ਹੈ
1: ਠੀਕ ਹੈ ਜੀ
0: ਕਿਉਂਕਿ ਕਿਤੇ

0: ਨਾ ਕਿਤੇ ਅੱਜ ਦਿਖਾਵਾ ਅਡੰਬਰ ਝੂਠ ਫਰੇਬ ਗੁਮਰਾਹ ਹਨਾ ਠੱਗੀ ਚੋਰੀ
1: ਬਿਲਕੁਲ
0: ਇਹ ਕਿਤੇ ਨਾ ਕਿਤੇ ਦਾ ਜ਼ਿਆਦਾ ਪਸਾਰ ਕਿਉਂਕਿ ਬੰਦਾ ਬੰਦੇ ਨੂੰ ਠੱਗੀ ਜਾਂਦਾ
1: ਹਾਂਜੀ
0: ਬੰਦਾ ਬੰਦੇ ਨੂੰ ਲੁੱਟੀ ਜਾਂਦਾ ਬੰਦਾ ਬੰਦੇ ਨਾਲ ਧੋਖਾ ਕਰੀ ਜਾਂਦਾ ਬੰਦਾ ਬੰਦੇ ਨਾਲ ਝੂਠ ਬੋਲੀ ਜਾਂਦਾ ਉਹ ਆਪਣੀ ਨਸਲ ਨੂੰ ਤਾਂ ਛੱਡ ਦੇ ਤੁਸੀਂ ਆਪਾਂ ਜੀਵ ਤਾਂ ਇੱਕੋ ਜਿਹੇ ਆ
1: ਸਹੀ ਗੱਲ ਹੈ ਜੀ
0: ਦੇਖੋ ਕੋਈ ਵੀ ਪ੍ਰਜਾਤੀ ਜਾਤੀ ਦੇ ਜੀਵ ਹੈ ਉਹ ਇੱਕ ਦੂਜੇ ਦੀ ਆਪਣੀ ਜਿੱਦਾਂ ਕਹਿੰਦੇ ਕਿ ਦੂਜੀ ਪ੍ਰਜਾਤੀ ਦਾ ਜੀਵ ਤਾਂ ਉਹਨਾਂ ਦੇ ਹੱਲਾ ਕਰਦੇ ਪਰ ਉਹ ਆਪਣੀ ਰੱਖਿਆ ਤਾਂ ਕਰਦੇ ਨੇ ਨਾ ਆਪਣੇ ਦੀ ਤੇ ਸਾਡੀ ਤਾਂ ਉਹ ਵੀ ਹੈ ਨੀ
1: ਹਾਂਜੀ
0: ਸੋ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਇਹ ਜਿਹੜੀ ਚੀਜ਼ ਆ ਰਹੀ ਹੈ ਨਾ ਬਲ ਸਾਹਿਬ ਇਹ ਬੜੀ ਖਤਰਨਾਕ ਹੈ
1: ਦੇਖੋ ਜੀ ਜਿਵੇਂ ਤੁਸੀਂ ਦੱਸਿਆ ਵੀ ਆਪਣੀ ਸਭ ਤੋਂ ਉੱਤਮ ਜੂਨ ਹੈ ਤੇ ਪ੍ਰਮਾਤਮਾ ਨੇ ਕੋਈ ਡਿਊਟੀਆਂ ਆਪਣੀਆਂ ਲਾਈਆਂ ਸੀਗੀਆਂ ਬੰਦੇ ਦੀਆਂ ਤੇ ਉਹ ਕੰਮ ਛੱਡ ਕੇ ਆਪਾਂ ਜਿਹੜੇ ਜਾਨਵਰਾਂ ਵਾਲੇ ਕੰਮ ਆ ਜਾਨਵਰਾਂ ਤੋਂ ਵੀ ਬਦਤਰ ਕੰਮ ਜਿਹੜੇ ਉਹ ਕਰਨਾ ਪਿਆ
0: ਅਣਮਨੁੱਖੀ ਜਿਹੜੀਆਂ ਘਟਨਾਵਾਂ ਹੈ
1: ਹਾਂਜੀ
0: ਤੇ ਉਹ ਅਣਸੁਖਾਮੀਆਂ ਘਟਨਾਵਾਂ ਨੂੰ ਜਨਮ ਦਿੰਦੀਆਂ ਨੇ ਜਿੱਦਾਂ ਕਿਹਾ ਕਿ ਹਰ ਇੱਕ ਜੀਵ ਦਾ ਆਪਣਾ ਆਪਣਾ ਕਾਰਜ ਖੇਤਰ ਹੈ
1: ਜੀ
0: ਹਰ ਜੀਵ ਆਪਣੇ ਕਾਰਜ ਖੇਤਰ ਦੇ ਵਿੱਚ ਰੁੱਝਿਆ ਹੋਇਆ ਇੱਕ ਸਾਡਾ ਜੀਵ ਐਸਾ ਜੀਵ ਅਸੀਂ ਐਸੇ ਪ੍ਰਾਣੀ ਹਾਂ ਜਿਹੜੇ ਆਪਣੇ ਕਾਰਜ ਤੋਂ ਇਲਾਵਾ ਆਪਣਾ ਤਾਂ ਕਰਦੇ ਨੀ ਉਹ ਕਰਦੇ ਨੀ ਅਸੀਂ ਦੂਜਿਆਂ ਦੇ ਕੰਮਾਂ ਚ ਉਦਾਂ ਵੀ ਸਾਡਾ ਸੁਭਾਅ ਹੈ ਕਿ ਅਸੀਂ ਆਪਣੇ ਕੰਮਾਂ ਬਾਰੇ ਆਪਣੇ ਬਾਰੇ ਘੱਟ ਸੋਚਦੇ ਹਾਂ ਅਸੀਂ ਦੂਜਿਆਂ ਦੇ ਕੰਮਾਂ ਦੇ ਬਾਬਤ ਜ਼ਿਆਦਾ ਸੋਚਦੇ ਹਾਂ ਜੇ ਕਿਤੇ ਬੰਦਾ ਆਪਣੇ ਆਪ ਨੂੰ ਜਿੰਨਾ ਅਸੀਂ ਦੂਜਿਆਂ ਨੂੰ ਟਾਈਮ ਦਿੰਦੇ ਹਾਂ ਨਾ ਉਹ ਤੋਂ ਅੱਧੇ ਤੋਂ ਅੱਧਾ ਟਾਈਮ ਵੀ ਆਪਣੇ ਆਪ ਨੂੰ ਦੇਣਾ ਸ਼ੁਰੂ ਕਰਦੇ ਬਹੁਤ ਸਾਰੀਆਂ ਸਮੱਸਿਆਵਾਂ ਸਾਡੀਆਂ ਆਪਣੇ ਆਪ ਜਿਹੜੀਆਂ ਸੁਲਝ ਜਾਂਦੀਆਂ ਨੇ
1: ਨਾਲੇ ਬੰਦਾ ਜਿਹੜਾ ਆਪਣੇ ਆਪ ਨੂੰ ਸਮਾਂ ਦਊਗਾ ਤੇ ਉਹਦੇ ਆਪਣੇ ਵਿੱਚ ਕਿੰਨਾ ਨਿਖਾਰ ਆਊਗਾ ਜੀ
0: ਬਿਲਕੁਲ
1: ਹਾਂਜੀ
0: ਸੋ ਇਸ ਕਰਕੇ ਇਹ ਹੈ ਨਾ ਕਿ ਅਸੀਂ ਜ਼ਿਆਦਾਤਰ ਜਿਹੜਾ ਹੈ ਜਿੱਦਾਂ ਕਹਿੰਦੇ ਸਮੇਂ ਨੂੰ ਅਜਾਈ ਗੁਆ ਰਹੇ ਹਾਂ ਵਿਅਰਥ ਕਰ ਰਹੇ ਹਾਂ ਸਮੇਂ ਦੀ ਜਿਹੜੀ ਪਾਬੰਦਗੀ ਹੈ ਸਮੇਂ ਦੀ ਕੀਮਤ ਜਿਹੜੀ ਹੈ ਔਰ ਸਮੇਂ ਦੀ ਗੰਭੀਰਤਾ ਜਿਹੜੀ ਹੈ ਇਹ ਸਾਡੀ ਸਮਝ ਤੋਂ ਬਾਹਰ ਜਾ ਰਹੀ ਹੈ ਕਿਉਂਕਿ ਇੱਕ ਵਾਰੀ ਸਮਾਂ ਜਿਹੜਾ ਲੰਘਿਆ ਜੋ ਪਾਣੀ ਲੰਘ ਗਏ ਯਾਰ ਉਹ ਪਾਣੀ ਮੁੜ ਨਾ ਆਵਣਗੇ
1: ਬਿਲਕੁਲ
0: ਜੋ ਪਾਣੀ ਮੁੜ ਕੇ ਆਵਣਗੇ ਉਹ ਪਾਣੀ ਹੋਰ ਹੋਵਣਗੇ
1: ਸਹੀ ਗੱਲ
0: ਸੋ ਇਸ ਕਰਕੇ ਵੀ ਪਛਤਾਏ ਹੋ ਗਿਆ ਚਿੜੀਆ ਚੁੱਕੀ ਖੇਤ ਵਾਲਾ ਹਿਸਾਬ ਹੋ ਜਾਂਦਾ ਫਿਰ ਜਦੋਂ ਬੰਦੇ ਨੂੰ ਕੋਈ ਥੋੜੀ ਮੋਟੀ ਸਮਝ ਆਉਂਦੀ ਹੈ ਕਿ ਮੇਰਾ ਮਕਸਦ ਕੀ ਹੈ ਮੇਰੇ ਆਉਣ ਦਾ ਮਤਲਬ ਕੀ ਹੈ ਮੇਰਾ ਕਾਰਜ ਕੀ ਹੈ ਤੇ ਉਦੋਂ ਤੁਹਾਡੇ ਚ ਕਾਰਜ ਕਰਨ ਦੀ ਸਮਰੱਥਾ ਜਿਹੜੀ ਹੈ ਨਾ ਖਤਮ ਹੋ ਜਾਂਦੀ
1: ਬਿਲਕੁਲ ਜੀ
0: ਸਹੀ ਇਸ ਕਰਕੇ ਵਕਤ ਰਹਿੰਦਿਆਂ ਇਸ ਚੀਜ਼ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਮੇਰਾ ਕੀ ਕਾਰਜ ਹੈ ਮੇਰੀ ਕੀ ਡਿਊਟੀ ਹੈ ਅਸੀਂ ਕੀ ਕੰਮ ਕਰਨ ਆਏ ਆ ਕਿ ਅਸੀਂ ਇੱਥੇ ਵਿਹਲੀ ਫਿਰਨ ਆਏ ਆ ਹਨਾ ਦੂਜਿਆਂ ਦੀ ਨੁਕਤਾਚੀਨੀ ਕਰਨ ਆਏ ਆ ਇਸ ਚੀਜ਼ਾਂ ਨੂੰ ਸਮਝਣਾ ਚਾਹੀਦਾ ਔਰ ਆਪਣੇ ਕਾਰਜ ਖੇਤਰ ਤੱਕ ਸੀਮਤ ਰਹਿਣਾ ਚਾਹੀਦਾ ਹੈ ਕਿਉਂਕਿ ਅਸੀਂ ਆਪਣੇ ਕਾਰਜ ਖੇਤਰ ਨੂੰ ਅਹਿਮੀਅਤ ਹੀ ਨਹੀਂ ਦੇ ਰਹੇ ਦੇਖੋ ਅੱਜ ਤੁਹਾਨੂੰ ਜ਼ਿਆਦਾਤਰ ਬੰਦੇ ਬਲ ਸਾਹਿਬ ਏਦਾਂ ਦੇ ਮਿਲਣਗੇ ਜਿਹੜੇ ਆਪਣੇ ਕੰਮ ਨੂੰ ਨਿੰਦੇ ਆ ਉਹ ਛੱਡੋ ਜੀ ਜ਼ਿਮੀਦਾਰੀ ਚ ਕੀ ਹੈ ਇਹਦੇ ਨਾਲ ਤਾਂ ਬੰਦਾ ਲੀੜੇ ਕੱਪੜੇ ਦੀ ਦੁਕਾਨ ਖੋਲ ਲੇ ਲੀੜੇ ਕੱਪੜਿਆਂ ਦੇ ਕੋਲੇ ਚਲੇ ਜਾਓ ਉਹਨੇ ਕਹਿਣਾ ਛੱਡੋ ਜੀ ਲੀੜੇ ਕੱਪੜਿਆਂ ਦੇ ਵਿੱਚ ਕੀ ਹੈ ਤੁਸੀਂ ਕੋਈ ਹੋਰ ਕੰਮ ਕਰ ਲਓ
1: ਬਿਲਕੁਲ
0: ਇਹਦੇ ਨਾਲ ਸਾਈਕਲਾਂ ਦੇ ਪੈਂਚਰ ਲਾਉਣੇ ਸ਼ੁਰੂ ਕਰ ਦੋ ਇਹ ਸੁਭਾਅ ਬਣਦਾ ਪਿਆ ਸਾਡਾ
1: ਇਹਦਾ ਕਾਰਨ ਇਹੀ ਹੈ ਕਿ ਜਿਹੜਾ ਕਾਰਜ ਖੇਤਰ ਆਪਾਂ ਨੂੰ ਪਰਮਾਤਮਾ ਨੇ ਦਿੱਤਾ ਹੋਇਆ ਉਹਨੂੰ ਛੱਡ ਕੇ ਹੋਰ ਪਾਸੇ ਤੁਰੇ ਫਿਰਦੇ
0: ਹੋਰ ਪਾਸੇ ਤੁਰੇ ਆ ਸੋ ਇਸ ਕਰਕੇ ਆਪਣੇ ਕੰਮ ਤੇ ਅੰਗਰੇਜ਼ੀ ਚ ਕਹਿੰਦੇ ਆਪਣੇ ਕੰਮ ਤੇ ਫੋਕਸ ਕਰੋ
1: ਹਾਂਜੀ
0: ਹਨਾ
1: ਬਿਲਕੁਲ
0: ਆਪਣੇ ਆਪ ਤੇ ਜ਼ਿਆਦਾ ਜਿੰਨਾ ਆਪਾਂ ਮਿਹਨਤ ਕਰਾਂਗੇ ਆਪਣੇ ਆਪ ਨੂੰ ਜਿੰਨਾ ਪਛਾਣਾਂਗੇ ਤੇ ਦੁਨੀਆ ਚ ਪਛਾਣ ਜਿਹੜੀ ਸਾਡੀ ਆਪਣੇ ਆਪ ਬਣ ਜਾਂਦੀ
1: ਸਹੀ ਗੱਲ
0: ਓਏ ਆਪਣੇ ਆਪ ਦੀ ਤਾਂ ਪਛਾਣ ਆਪਣੇ ਆਪ ਹੀ ਨੀ ਜਦੋਂ ਪਛਾਣ ਦੇ ਤੇ ਤੁਹਾਨੂੰ ਦੂਜਾ ਕੌਣ ਪਛਾਣੂਗਾ
1: ਬੁੱਲੇ ਸ਼ਾਹ ਨੀ ਕਹਿੰਦਾ ਵੀ ਬੰਦੇ ਆਪਣਾ ਆਪ ਪਛਾਣ
0: ਆਪਣਾ ਆਪਣਾ ਆਪ ਤਾਂ ਮਤਲਬ ਅਸੀਂ ਜਾਣਨਾ ਹੀ ਨੀ
1: ਚਾਹੁੰਦੇ
0: ਇਸ ਕਰਕੇ ਜਿੱਦਾਂ ਕਹਿੰਦਾ ਕਿ ਜ਼ਿੰਦਗੀ ਜਿਉਣ ਦੇ ਥੋੜੇ ਮੋਟੇ ਨੁਕਤੇ ਹੁੰਦੇ ਆ
1: ਹਾਂਜੀ
0: ਔਰ ਸਾਨੂੰ ਤਾਂ ਐਸਾ ਦੇਖੋ ਸਾਡੇ ਸ਼ਾਸਤਰ ਹੈ ਵੇਦ ਹੈ ਗ੍ਰੰਥ ਹੈ ਪੁਰਾਣ ਹੈ ਜਿਨ੍ਹਾਂ ਦੇ ਜ਼ਰੀਏ ਜ਼ਿੰਦਗੀ ਦੇ ਭੇਤ ਸਾਨੂੰ ਪਤਾ ਹੈ
1: ਬਿਲਕੁਲ
0: ਇਹ ਨਹੀਂ ਹੈ ਕਿ ਸਾਨੂੰ ਪਤਾ ਨਹੀਂ ਹੈ ਚਾਬੀ ਹੈਗੀ ਸਾਡੇ ਕੋਲੇ ਪਰ ਅਸੀਂ ਖੋਲਣ ਦੀ ਕੋਸ਼ਿਸ਼ ਉਹ ਕਿਤਾਬ ਅਸੀਂ ਪੜ੍ਹਨੀ ਨੀ ਚਾਹੁੰਦੇ
1: ਦੀਵਾ ਆਪਾਂ ਤਲੀ ਤੇ ਰੱਖ ਕੇ ਜੀ ਤੇ ਫਿਰ ਵੀ ਖੂਜ ਡਿੱਗਦੇ ਫਿਰਨਾ
0: ਇਸ ਕਰਕੇ ਟੱਕਰਾਂ ਮਾਰਨ ਦਾ ਕੋਈ ਫਾਇਦਾ ਨਹੀਂ ਇਧਰ ਉਧਰ ਹਨੇਰੇ ਟੱਕਰਾਂ ਮਾਰੀ ਚੱਲੋਗੇ ਤੁਹਾਨੂੰ ਲੱਭਣਾ ਕੁਛ ਨਹੀਂ ਜਿਹੜੀਆਂ ਚੀਜ਼ਾਂ ਚ ਤੁਹਾਨੂੰ ਪਤਾ ਕਿ ਰੋਸ਼ਨੀ ਦਾ ਮਾਰਗ ਹੈ ਜਿਹੜੀਆਂ ਚੀਜ਼ਾਂ ਚ ਤੁਹਾਨੂੰ ਦਿਖਦਾ ਹੈ ਸਪਸ਼ਟਤਾ ਹੈ ਉਸ ਰਸਤੇ ਨੂੰ ਅਖਤਿਆਰ ਕਰਨ ਦੀ ਲੋੜ ਹੈ ਨਹੀਂ ਤਾਂ ਧੱਕੇ ਖਾ ਕੇ ਤੇ ਕਈ ਚਲੇ ਗਏ ਕਈਆਂ ਨੇ ਚਲੇ ਜਾਣੇ ਤੇ ਕਈ ਚਲੇ ਜਾਣਗੇ
1: ਸਹੀ ਗੱਲ
0: ਬੋਲ ਬੋਲ ਦੇ ਲਾਉਂਦੇ ਹਾਂ
1: ਸੁਣਾ ਦਿਓ ਜੀ।

0: ਹਾਂਜੀ ਬਾਲ ਸਾਹਿਬ ਬੱਚਿਆਂ ਨੂੰ ਦੇਖੋ ਖੇਤੀਬਾੜੀ ਦੇ ਵਿਚ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਸਮੇਂ ਦੀ ਲੋੜ ਹੈ ਖੇਤੀ ਚ ਵਿਭਿੰਨਤਾ ਲਿਆਉਣ ਦੀ
1: ਜੀ
0: ਹੁਣ ਖੇਤੀ ਦੇ ਵਿਚ ਵਿਭਿੰਨਤਾ ਜਿਹੜੀ ਆ ਉਹ ਫਸਲਾਂ ਦੇ ਨਾਲ ਹੀ ਆਉਣੀ
1: ਬਿਲਕੁਲ ਜੀ
0: ਹੁਣ ਫਸਲਾਂ ਇਹ ਤਾਂ ਹੈ ਨੀ ਵੀ ਅਸੀਂ ਕੋਈ ਬਹੁਤ ਨਵੀਆਂ ਫਸਲਾਂ ਲੈ ਆਵਾਂਗੇ ਫਸਲਾਂ ਵੀ ਸਾਨੂੰ ਉਹੀ ਲਿਆਉਣੀਆਂ ਪੈਣੀਆਂ ਨੇ ਜੋ ਸਾਡੇ ਪੂਰਵਜ ਕਰਦੇ ਸੀ ਜਾਂ ਮੁੱਢ ਕਦੀਮੋਂ ਸਾਡੇ ਨਾਲ ਚੱਲਦੀਆਂ ਪਰ ਉਹ ਹੇਰ ਫੇਰ ਜਿਹੜਾ ਹੈ ਜਿੱਦਾਂ ਹੁਣ ਕੋਈ ਪੁਰਾਤਨ ਸਮਾਂ ਆਪਾਂ ਦੇਖੀਏ ਬਾਜਰੇ ਦੀ ਰੋਟੀ ਘਰ ਘਰ ਬਣਦੀ ਸੀ ਮੋਟੇ ਅਨਾਜ ਦਾ ਘਰ ਘਰ ਇਸਤੇਮਾਲ ਹੁੰਦਾ ਸੀ ਅੱਜ ਮੋਟੇ ਅਨਾਜ ਦੇ ਬਾਰੇ ਸਾਡੇ ਨਿਆਣੇ ਨੂੰ ਪਤਾ ਹੀ ਨਹੀਂ
1: ਬਿਲਕੁਲ
0: ਹੈ ਕਿ ਨਹੀਂ ਸੋ ਇਸ ਕਰਕੇ ਅੱਜ ਬੜਾ ਜ਼ਰੂਰਤ ਹੈ ਸਿਹਤ ਦੇ ਪੱਖੋਂ ਵੀ ਸਾਡੀ ਸਿਹਤ ਦੇ ਪੱਖ ਤੇ ਦੇਖੀਏ ਇਹ ਤੋਂ ਇਲਾਵਾ ਕਿ ਸਾਡੀ ਲੋੜ ਦੇ ਪੱਖ ਤੇ ਕਿਉਂਕਿ ਜ਼ਮੀਨ ਪੈਲੀ ਸਾਡੀ ਬਿਮਾਰ ਹੈ ਇਸ ਟਾਈਮ
1: ਬਿਲਕੁਲ
0: ਹਨਾ ਸਿਹਤ ਖਰਾਬ ਹੈ ਪਾਣੀ ਦੀ ਸਿਹਤ ਖਰਾਬ ਹੈ ਜ਼ਮੀਨ ਦੀ ਸਿਹਤ ਖਰਾਬ ਹੈ ਤੇ ਸਾਡੀ ਸਿਹਤ ਖਰਾਬ ਹੈ ਤੇ ਸਿਹਤ ਨੂੰ ਚੀਜ਼ ਕਿਹੜੀ ਨੇ ਠੀਕ ਕਰਨਾ ਵੀ ਜੈਸਾ ਅੰਨ ਵੈਸਾ ਮਨ
1: ਬਿਲਕੁਲ ਜੀ
0: ਹਨਾ ਜਿੱਦਾਂ ਦਾ ਅੱਗੇ ਅੰਨ ਪਾਣੀ ਉਹਦਾ ਕੰਮ ਜਾਣੀ ਵਾਲਾ ਹਿਸਾਬ ਹੋ ਜਾਂਦਾ ਸੋ ਇਸ ਕਰਕੇ ਸਾਨੂੰ ਮੋਟੇ ਅਨਾਜ ਜਿਹੜੇ ਹੈ ਇੱਕ ਤਾਂ ਕਾਸ਼ਤਕਾਰੀ ਚ ਲੈ ਕੇ ਆਉਣੇ ਆ ਦੂਜਾ ਆਪਣੀ ਖੁਰਾਕ ਸ਼ਾਮਲ ਕਰਨੀ
1: ਠੀਕ ਹੈ
0: ਇਹ ਬੜਾ ਜ਼ਰੂਰੀ ਹੈ ਖੇਤੀ ਵਿਭਿੰਨਤਾ ਚ ਮੋਟੇ ਅਨਾਜ ਦੀ ਖੇਤੀ ਦੇ ਬਾਬਤ ਡਾਕਟਰ ਹਰਪ੍ਰੀਤ ਕੌਰ ਬਰਾਏ ਇਹਨਾਂ ਨਾਲ ਗੱਲਾਂ ਬਾਤਾਂ ਤਫਸੀਲੀ ਸਾਂਝੀਆਂ ਹੋਈਆਂ ਆਪਾਂ ਸਾਂਝੀਆਂ ਕਰਦੇ ਹਾਂ ਡਾਕਟਰ ਹਰਪ੍ਰੀਤ ਕੌਰ ਬਰਾਏ ਜੀ ਤੁਸੀਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸਾਡੇ ਕੋਲ ਆਏ ਹੋ ਨਿਊਟ੍ਰਿਸਟ ਹੋ ਤੁਸੀਂ ਔਰ ਸਭ ਤੋਂ ਪਹਿਲਾਂ ਧਿਆਨ ਦਿਹਾਤੀ ਪ੍ਰੋਗਰਾਮ ਦੀ ਬੈਠਕ ਚ ਆਏ ਕਹਿੰਦੇ ਹਾਂ ਡਾਕਟਰ ਸਾਹਿਬ ਅੱਜ ਜਿਹੜਾ ਵਿਸ਼ਾ ਹੈ ਗੱਲਾਂ ਬਾਤਾਂ ਆਪਾਂ ਸਾਂਝੀਆਂ ਕਰਨੀਆਂ ਮੌਕੇ ਦਾ ਵਿਸ਼ਾ ਹੈ ਕਿਉਂਕਿ ਸਾਡੀਆਂ ਸਰਕਾਰਾਂ ਵੱਲੋਂ ਜਾਂ ਮਾਹਰਾਂ ਵੱਲੋਂ ਇਸ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਹੁਣ ਖੇਤੀ ਦੇ ਵਿਚ ਸਾਨੂੰ ਬਦਲਾਅ ਲਿਆਉਣਾ ਚਾਹੀਦਾ ਹੈ ਬਹੁਤ ਲੰਮੀ ਖੇਤੀ ਹੋ ਗਈ ਸਾਡੀ ਫਸਲਾਂ ਦੀ ਜਿਹੜੀ ਖੇਤੀ ਹੈ ਝੋਨਾ ਕਣਕ ਝੋਨਾ ਪਰ ਤਿੰਨ ਚਾਰ ਫਸਲਾਂ ਦੇ ਬਦਲ ਲਾ ਲਓ ਵਿਚ ਮੱਕੀ ਆ ਜਾਂਦੀ ਹੈ ਕਿਤੇ ਨਰਮਾ ਕਪਾਹ ਆ ਜਾਂਦਾ ਹੈ ਬਹੁਤਾ ਬਦਲ ਨਹੀਂ ਆਪਾਂ ਕਹਿ ਸਕਦੇ ਸੋ ਖੇਤੀ ਭਿੰਨਤਾ ਤਾਂ ਕਿਸਾਨ ਵੀ ਕਹਿੰਦਾ ਵੀ ਖੇਤੀ ਭਿੰਨਤਾ ਹੋਣੀ ਚਾਹੀਦੀ ਹੈ ਪਰ ਉਹਨੂੰ ਅੱਗੋਂ ਭਿੰਨਤਾ ਵਾਲੀਆਂ ਚੀਜ਼ਾਂ ਦਾ ਨਹੀਂ ਪਤਾ ਵੀ ਖੇਤੀ ਭਿੰਨਤਾ ਚ ਮੈਂ ਸ਼ਾਮਲ ਕਿਹਨਾਂ ਚੀਜ਼ਾਂ ਨੂੰ ਕਰਾਂ ਹੁਣ ਉਹ ਚੀਜ਼ਾਂ ਤਾਂ ਸ਼ਾਮਲ ਕਰ ਨਹੀਂ ਸਕਦਾ ਵੀ ਚਾਰ ਪੈਸੇ ਹੀ ਨਾ ਪੱਲੇ ਪੈਣ ਤੇ ਭਿੰਨਤਾ ਵੀ ਕਿੱਥੋਂ ਆਊਗੀ ਭਿੰਨਤਾ ਵੀ ਤਾਂ ਹੀ ਚੰਗੀ ਲੱਗਦੀ ਜੇ ਜੇਬ ਵੀ ਨਾਲ ਨਾਲ ਗਰਮ ਹੋਵੇ ਸੋ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਥੋੜਾ ਜਿਹਾ ਅੱਜ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਪਹਿਲੀ ਗੱਲ ਤਾਂ ਇਹੀ ਸਮਝਣੀ ਚਾਹਾਂਗੇ ਕਿ ਖੇਤੀ ਭਿੰਨਤਾ ਦਾ ਜਿਹੜਾ ਹੈ ਹਰ ਪਾਸਿਓਂ ਪ੍ਰਚਾਰ ਔਰ ਪ੍ਰਸਾਰ ਇਸ ਵੱਲ ਕੀਤਾ ਜਾ ਰਿਹਾ ਕਿ ਸਾਨੂੰ ਭਾਈ ਲੋੜ ਹੈ ਅਪਣਾਓ ਕਿਹੜੇ ਕਿਹੜੇ ਖਤਰੇ ਆ ਸਾਡੇ ਸਾਹਮਣੇ ਜਿਹੜੇ ਆਮ ਲੋਕਾਂ ਨੂੰ ਨਜ਼ਰ ਨਹੀਂ ਆ ਰਹੇ ਵੀ ਜੇ ਅਸੀਂ ਖੇਤੀ ਭਿੰਨਤਾ ਨਹੀਂ ਲਿਆਵਾਂਗੇ ਤੇ ਇਹ ਨੁਕਸਾਨ ਵਾਲੇ ਖੇਤਰ ਚ ਅਸੀਂ ਜਾ ਸਕਦੇ ਹਾਂ ਤੇ ਜਿੱਥੋਂ ਵਾਪਸ ਆਉਣਾ ਸਾਡੇ ਲਈ ਮੁਸ਼ਕਲ ਹੈ
2: ਬਹੁਤ ਬਹੁਤ ਸ਼ੁਕਰੀਆ ਮੈਨੂੰ ਇੱਥੇ ਬੁਲਾਉਣ ਲਈ ਔਰ ਇਸ ਜਿਹੜਾ ਹੋਟ ਟੌਪਿਕ ਕਵਾਂਗੇ ਜਾਂ ਅੱਜ ਕੱਲ ਦਾ ਬਹੁਤ ਹੀ ਜ਼ਿਆਦਾ ਜ਼ਰੂਰਤਮੰਦ ਵਾਲਾ ਟੌਪਿਕ ਹੈ ਜਿਹੜੇ ਸਾਰੇ ਦਿਮਾਗ ਨੂੰ ਖੋਲੇ ਕਿਸਾਨਾਂ ਦੇ ਸਰਕਾਰਾਂ ਦੇ ਕਿ ਖੇਤੀ ਵਿਭਿੰਨਤਾ ਜ਼ਰੂਰੀ ਹੈਗੀ ਹੈ ਕਿਉਂਕਿ ਅੱਜ ਕੱਲ ਜਲਵਾਯੂ ਬਦਲ ਰਿਹਾ ਹੁਣ ਹੀ ਆਪਾਂ ਦੇਖ ਰਹੇ ਹਾਂ ਇੱਥੇ ਸਾਡੇ ਬਾਰਿਸ਼ ਪੈ ਰਹੀ ਹੈ ਤੇ ਜਿਹੜਾ ਸਾਊਥ ਵਾਲੀ ਸਾਈਡ ਹੈ ਉੱਥੇ ਬਾਰਿਸ਼ ਉਨੀ ਨਹੀਂ ਪੈ ਰਹੀ ਹੈ ਤੇ ਜੇ ਆਪਾਂ ਇਹੀ ਜਲਵਾਯੂ ਦੇ ਹਿਸਾਬ ਨਾਲ ਨਹੀਂ ਚੱਲਾਂਗੇ ਇੱਕ ਦਿਨ ਸਾਨੂੰ ਨੁਕਸਾਨ ਬਹੁਤ ਵੱਡਾ ਝੇਲਣਾ ਪਏਗਾ ਜਿਸ ਚੀਜ਼ ਲਈ ਸਰਕਾਰਾਂ ਨੇ ਜ਼ੋਰ ਪਾਇਆ ਕਿ ਸਾਡੀ ਵੱਧਦੀ ਆਬਾਦੀ ਦੇ ਨਾਲ ਅਨਾਜ ਉਪਜਾਊ ਹੋਵੇ ਉਹੀ ਜੇ ਨਹੀਂ ਹੋ ਪਾਇਆ ਕਿਉਂਕਿ ਸਾਡੇ ਉਹ ਬਹੁਤ ਵੱਧ ਨੇ ਆਪਾਂ ਰਿਸਕ ਜਿਹਨੂੰ ਕਵਾਂਗੇ ਉਹ ਬਹੁਤ ਵੱਧ ਰਹੇ ਨੇ ਜਿਵੇਂ ਜਿਵੇਂ ਜਲਵਾਯੂ ਵਿਚ ਬਦਲਾਵ ਆ ਰਿਹਾ ਵੈ ਇਸ ਨਾਲ ਕੀ ਹੋ ਰਿਹਾ ਸਾਡੀ ਜਿਹੜੇ ਖਾਣ ਦੀ ਆਪਾਂ ਨਿਸ਼ਾਸ਼ਤਾ ਕਵਾਂਗੇ ਗੁਣਵੰਤਾ ਕਵਾਂਗੇ ਉਹ ਘਟਦੀ ਜਾ ਰਹੀ ਹੈ ਕਿਉਂ ਘਟਦੀ ਜਾ ਰਹੀ ਹੈ ਪਹਿਲੇ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਜੇ ਪਾਣੀ ਹੀ ਨਹੀਂ ਹੋਏਗਾ ਤੇ ਪੌਦਾ ਪਾਣੀ ਲਏਗਾ ਨਹੀਂ ਤੇ ਜ਼ਮੀਨ ਤੋਂ ਜਿਹੜੇ ਪੌਸ਼ਟਿਕ ਖੁਰਾਕ ਹੈ ਉਹ ਕਿਵੇਂ ਚੱਕੇਗਾ ਜਿਵੇਂ ਹੁਣ ਆਪਾਂ ਕਹਿ ਰਹੇ ਹਾਂ ਬਿਮਾਰੀਆਂ ਵੱਧ ਰਹੀਆਂ ਪੌਦਿਆਂ ਦੀ ਉਹਨਾਂ ਦੇ ਕੀਟਾਂ ਦਾ ਬਹੁਤ ਜ਼ਿਆਦਾ ਇਨਸੈਕਟ ਪੈਸਟ ਜਿਹੜੇ ਨੇ ਬਹੁਤ ਵੱਧਦੇ ਜਾ ਰਹੇ ਨੇ ਜੇ ਇਹ ਵੱਧ ਰਹੇ ਨੇ ਤੇ ਕਿਸਾਨ ਉਹਨਾਂ ਨੂੰ ਇਨਸੈਕਟੀਸਾਈਡ ਪੈਸਟੀਸਾਈਡ ਫਰਟੀਲਾਈਜ਼ਰ ਤੇ ਫਰਟੀਲਾਈਜ਼ਰ ਪਾ ਰਿਹਾ ਕਿ ਉਹਦਾ ਜਿਹੜਾ ਝਾੜ ਹੈ ਉਹ ਨਾ ਘਟੇ
0: ਘਟੇ
2: ਝਾੜ ਨੂੰ ਤਾਂ ਦੇਖ ਰਹੇ ਹੈ ਹਰ ਕੋਈ ਝਾੜ ਨੂੰ ਦੇਖ ਰਿਹਾ ਕਿ ਉਂਗਲੀ ਵੱਧਦੀ ਆਬਾਦੀ ਨੂੰ ਆਪਾਂ ਖਾਣਾ ਦੇਣਾ ਪਰ ਵੱਧਦੀ ਆਬਾਦੀ ਨੂੰ ਖਾਣੇ ਦੇ ਨਾਲ ਨਿਸ਼ਾਸ਼ਤਾ ਚਾਹੀਦੀ ਹੈ ਪੋਸ਼ਕ ਚਾਹੀਦਾ ਹੈ ਤਾਂ ਹੀ ਜਿਹੜਾ ਕੁਪੋਸ਼ਣ ਹੈ ਉਹ ਵੱਧਦਾ ਜਾ ਰਿਹਾ ਤੁਸੀਂ ਅੱਜ ਛੋਟੇ ਬੱਚਿਆਂ ਨੂੰ ਹੀ ਦੇਖੋ ਉਹਨਾਂ ਵਿਚ ਵੀ ਕੁਪੋਸ਼ਣ ਦੀ ਸਮੱਸਿਆ ਆ ਰਹੀ ਹੈ ਜਿਹਨੂੰ ਆਪਾਂ ਮੈਲ ਨਿਊਟ੍ਰੀਸ਼ਨ ਕਹਿੰਦੇ ਹਾਂ ਹੁਣ ਇਹ ਮੈਲ ਨਿਊਟ੍ਰੀਸ਼ਨ ਕੁਪੋਸ਼ਣ ਨੂੰ ਠੀਕ ਕਰਨ ਲਈ ਸਾਡੇ ਕਦਮ ਕੀ ਹੋਣੇ ਚਾਹੀਦੇ ਆ ਸਾਨੂੰ ਕੁਝ ਐਸੀ ਫਸਲਾਂ ਲਿਆਉਣੀਆਂ ਚਾਹੀਦੀਆਂ ਵੇ ਜਿਹੜੇ ਤੁਹਾਡੇ ਇਹ ਜਲਵਾਯੂ ਦੇ ਪਰਿਵਰਤਨ ਤੋਂ ਜ਼ਿਆਦਾ ਪ੍ਰਭਾਵਿਤ ਨਾ ਹੋਣ ਤੇ ਉਹ ਚੰਗੀ ਤਰ੍ਹਾਂ ਤੁਹਾਨੂੰ ਇੱਕ ਪ੍ਰੋਡਕਸ਼ਨ ਦੇਣ ਉਹਨਾਂ ਦੇ ਵਿੱਚ ਕੁਆਲਿਟੀ ਅੱਛੀ ਹੋਵੇ ਖਾਣ ਯੋਗ ਹੋਣ ਅਸੀਂ ਕੱਲਾ ਢਿੱਡ ਭਰਨ ਲਈ ਨਹੀਂ ਖਾਣਾ ਅਸੀਂ ਉਹ ਖਾਣਾ ਖਾਣਾ ਜਿਹਦੇ ਨਾਲ ਅਸੀਂ ਬਿਮਾਰੀਆਂ ਤੋਂ ਦੂਰ ਰਹੀਏ ਤੇ ਉਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਆਪਣੀ ਜਿਹੜੀ ਫਸਲਾਂ ਦੀ ਜਿਹੜੀ ਬਦਲਾਵ ਹੈ ਇਹ ਜਿਹੜੇ ਆਪਣੇ ਝੋਨੇ ਦੇ ਕਣਕ ਦੇ ਚੱਕਰ ਤੋਂ ਬਚ ਕੇ ਅਸੀਂ ਹੋਰ ਫਸਲਾਂ ਨੂੰ ਆਪਣੀ ਬਣਾਈਏ। ਪੰਜਾਬ ਦੇ ਵਿੱਚ ਤਾਂ ਮੇਨ ਹੁਣ ਝੋਨਾ ਤੇ ਕਣਕ ਨਹੀਂ ਰਹਿ ਗਿਆ, ਜੇ ਆਪਾਂ ਕਹਿਣ ਵੀ ਜਾਈਏ ਤਾਂ ਵੀ ਉਹਨਾਂ ਦਾ ਵੀ ਕਸੂਰ ਨਹੀਂ ਹੈ, ਕਿਸਾਨਾਂ ਦਾ, ਉਹਨਾਂ ਨੂੰ ਮੁਨਾਫਾ ਚਾਹੀਦਾ ਜਿਵੇਂ ਤੁਸੀਂ ਕਿਹਾ। ਜੇ ਹੁਣ ਸਰਕਾਰ ਨੂੰ ਥੋੜੇ ਕਦਮ ਚੱਕਣੇ ਪੈਣਗੇ, ਲੋਕਾਂ ਨੂੰ ਆਪਣੇ ਖਾਣੇ ਦੇ ਵਿੱਚ ਉਹ ਚੀਜ਼ਾਂ ਲਿਆਉਣੀਆਂ ਪੈਣਗੀਆਂ, ਡਿਮਾਂਡ ਹੋਏਗੀ ਤੇ ਆਪੇ ਪ੍ਰੋਡਕਸ਼ਨ ਵੀ ਹੋਊਗੀ ਤੇ ਜਿਹੜੇ ਕਿਸਾਨ ਹੈ ਉਹ ਵੀ ਇਸ ਵੱਲ ਨੂੰ ਤੁਰਨਗੇ। ਹੁਣ ਜੇ ਅਸੀਂ ਵਿਭਿੰਨਤਾ ਦੀ ਗੱਲ ਕਰੀਏ ਉਹਦੇ ਵਿੱਚ ਆਪਣੇ ਕੋਲ ਅੱਜ ਕੱਲ ਜਿਹੜੇ ਮੋਟੇ ਅਨਾਜ ਹੈ, ਜਿਵੇਂ ਹੁਣ ਅੱਜ ਆਪਾਂ ਅੰਤਰਰਾਸ਼ਟਰੀ ਮੋਟੇ ਅਨਾਜ ਦਾ ਆਪਾਂ ਵਰਕੀ ਬਣਾ ਰਹੇ ਹਾਂ ਤੇ ਉਸ ਦੇ ਮੁਤਾਬਿਕ ਇਹ ਕਿਉਂ ਮਨਾਇਆ ਜਾ ਰਿਹਾ ਕਿ ਉਹਨਾਂ ਨੂੰ ਮੋਟੇ ਅਨਾਜਾਂ ਦੀ ਉਹ ਪਤਾ ਲੱਗੀ, ਇੰਪੋਰਟੈਂਸ ਪਤਾ ਲੱਗੀ ਹੈ ਸਾਰੇ ਵਿਸ਼ ਪਹਿਲੇ ਸਾਡੇ ਭਾਰਤ ਨੂੰ ਪਤਾ ਲੱਗੀ, ਉਹਨਾਂ ਨੇ ਵਿਸ਼ਵ ਸਭਾ ਵਿਚ ਅੰਤਰਰਾਸ਼ਟਰੀ ਆਪਾਂ ਸਭਾ ਦੇ ਵਿਚ ਵੀ ਇਹ ਪ੍ਰਪੋਜ਼ਲ ਦਿੱਤਾ, ਉਹਨਾਂ ਨੇ ਵੀ ਫਿਰ ਕਿਹਾ ਜੀ 2023 ਜਿਹੜਾ ਜੀ ਇੰਟਰਨੈਸ਼ਨਲ ਈਅਰ ਆਫ ਮਿਲਟਸ ਬਣੇਗਾ ਤੇ ਇਹ ਵਰੇ ਦਾ ਸਾਨੂੰ ਇੰਪੋਰਟੈਂਸ ਸਮਝਣੀ ਚਾਹੀਦੀ ਹੈ। ਜੇ ਲੋਕੀ ਸਮਝ ਰਹੇ ਹੈ, ਬਾਹਰ ਦੇ 70 ਦੇਸ਼ ਸਮਝ ਰਹੇ ਹੈ ਤੇ ਅੱਜ ਇੰਡੀਆ ਜਿਨੇ ਇਹ ਪ੍ਰਸਤਾਵ ਰੱਖਿਆ ਸੀਗਾ ਉਹਨੂੰ ਵੀ ਮੋਟੇ ਅਨਾਜਾਂ ਵੱਲ, ਉਹਨੂੰ ਕਿਨੋਆ ਦੀ, ਉਹਨੂੰ ਚੀਆ ਦੀ, ਉਹਨੂੰ ਸਬਜ਼ੀਆਂ ਵੱਲ, ਦਾਲਾਂ ਵੱਲ, ਇਨ੍ਹਾਂ ਵੱਲ ਜਾਣਾ ਪਏਗਾ, ਰੁਝਾਨ ਕਰਨਾ ਪਏਗਾ ਤਾਂ ਜਾ ਕੇ ਜਿਹੜਾ ਹੈਗਾ ਅਸੀਂ ਪ੍ਰੋਡਕਸ਼ਨ ਦੇ ਨਾਲ ਨਾਲ ਕੁਆਲਿਟੀ ਵਾਲਾ ਖਾਣਾ ਵੀ ਲੈ ਸਕਾਂਗੇ। ਤੇ ਜਿਹੜੇ ਮੋਟੇ ਅਨਾਜ ਹੈਗੇ ਨੇ ਇਹ ਪਹਿਲੇ 1950 ਤੋਂ ਪਹਿਲੇ ਦੀ ਜੇ ਮੈਂ ਗੱਲ ਕਰਾਂ ਤੇ ਆਪਣੇ ਪੰਜਾਬ ਵਿਚ 11 ਲੱਖ ਹੈਕਟੇਅਰ ਇਹਦਾ ਰਕਬਾ ਸੀਗਾ ਤੇ ਉਹ ਹੁਣ ਘਟਦਾ ਘਟਦਾ 1000 ਹੈਕਟੇਅਰ ਰਹਿ ਗਿਆ। ਇਸ ਦਾ ਮਤਲਬ ਪਹਿਲੇ ਲੋਕੀ ਖਾਂਦੇ ਸੀ, ਪਹਿਲੇ ਉਹ ਤਾਂ ਹੀ ਬਿਮਾਰੀਆਂ ਨਹੀਂ ਸੀ। ਹੁਣ ਤੁਸੀਂ ਦੇਖੋ ਹਾਸਪਿਟਲ ਖੁੱਲ ਰਹੇ ਨੇ, ਨਵੇਂ ਤੋਂ ਨਵੇਂ ਡਾਕਟਰ ਆ ਰਹੇ ਨੇ, ਬਿਮਾਰੀਆਂ ਵਧਦੀ ਜਾ ਰਹੀਆਂ। ਆਪਾਂ ਕੋਵਿਡ ਤੋਂ ਬਾਅਦ, ਪੈਂਡੈਮਿਕ ਤੋਂ ਬਾਅਦ ਦੇਖ ਹੀ ਰਹੇ ਹਾਂ, ਬਿਮਾਰੀਆਂ ਦਾ ਕੋਈ ਅੰਤ ਨਹੀਂ ਹੈ, ਨਿਤ ਨਵੀਂ ਬਿਮਾਰੀ ਰੋਜ਼ ਆ ਜਾਂਦੀ ਹੈ।
1: ਸਕੂਲ ਘੱਟ ਖੋਲਦੇ, ਹਸਪਤਾਲ
2: ਜ਼ਿਆਦਾ ਖੁੱਲ ਰਹੇ ਨੇ। ਹੁਣ ਹਸਪਤਾਲ ਖੁੱਲ ਕਿਉਂ ਰਹੇ ਹੋ, ਉਹਦੀ ਵਜ੍ਹਾ ਇੱਕੋ ਹੀ ਹੈ ਕਿ ਉਹਨਾਂ ਦੀ ਨਿਸ਼ਾਸਤਾ ਜਿਹੜੇ ਖਾਣੇ ਦੀ ਹੈਗੀ ਆ, ਪੋਸ਼ਕ ਜਿਹੜੇ ਤੱਤ ਹੈਗੇ ਨੇ ਉਹ ਘਟਦੇ ਜਾ ਰਹੇ ਨੇ। ਪੋਸ਼ਕ ਤੱਤ ਸਾਡੇ ਸਰੀਰ ਨੂੰ ਚਾਹੀਦੇ ਨੇ, ਅਸੀਂ ਜੀਣ ਲਈ ਖਾਣਾ ਹੈ, ਖਾਣ ਲਈ ਨਹੀਂ ਜੀਣਾ। ਤੇ ਜੇ ਜੀਣ ਲਈ ਖਾਣਾ ਤਾਂ ਸਾਨੂੰ ਚੀਜ਼ਾਂ ਵੀ, ਤੱਤ ਵੀ ਉਦਾਂ ਦੇ ਚਾਹੀਦੇ ਨੇ ਜਿਹੜੇ ਆਪਣੇ ਖਾਣੇ ਵਿਚ ਹੋਣੇ ਚਾਹੀਦੇ ਨੇ। ਜੇ ਆਪਾਂ ਮੋਟੇ ਅਨਾਜ ਦੀ ਗੱਲ ਕਰੀਏ ਤੇ ਮੋਟੇ ਅਨਾਜ ਜਵਾਰ ਤੇ ਬਾਜਰਾ ਇਹ ਪਹਿਲੇ ਲੋਕੀ
1: ਬਿਲਕੁਲ,
2: ਇੱਕ ਕਹਾਵਤ ਹੈਗੀ ਹੈ ਜਿਹੜਾ ਚਾਵਲ ਖਾਵੇ ਉਹ ਚਿੜੀਆ ਵਰਗਾ ਹਲਕਾ ਹੁੰਦਾ ਤੇ ਜਿੰਨੇ ਜਵਾਰ ਬਾਜਰਾ ਖਾਦਾ ਉਹ ਭੇੜੀਏ ਵਾਂਗਰ ਤਾਕਤਵਰ ਹੁੰਦਾ ਤੇ ਜਿੰਨੇ ਰਾਗੀ ਖਾਦੀ ਉਹ ਨਿਰੋਗੀ ਹੁੰਦਾ। ਤੇ ਜੇ ਹੁਣ ਇਸ ਲਾਈਨ ਦਾ ਮਹੱਤਵ ਸਮਝੀਏ ਤੇ ਬਹੁਤ ਕੁਝ ਨਿਕਲਦਾ। ਆਪਾਂ ਨੂੰ ਮੋਟੇ ਅਨਾਜਾਂ ਵੱਲ ਆਪਣਾ ਰੁਝਾਨ ਕਰਨਾ ਪੈਣਾ ਵੈ, ਆਪਣੇ ਵਾਤਾਵਰਣ ਨੂੰ ਬਚਾਉਣ ਲਈ, ਆਪਣੇ ਆਪ ਨੂੰ ਬਚਾਉਣ ਲਈ।
1: ਮੋਟੇ ਪਰ ਬੰਦੇ ਨੂੰ ਪਤਲਾ ਕਰਦੇ,
2: ਬੰਦੇ ਨੂੰ ਪਤਲਾ, ਬਿਲਕੁਲ ਸਹੀ ਕਿਹਾ। ਇਹ ਮੋਟੇ ਅਨਾਜ ਤੁਹਾਨੂੰ ਪਤਲਾ ਵੀ ਕਰਦੇ ਨੇ, ਇਹ ਬਹੁਤ ਵਧੀਆ ਚੀਜ਼ ਹੈ ਕਿਉਂਕਿ ਇਹਦੇ ਵਿਚ ਫਾਈਬਰ ਬਹੁਤ ਜ਼ਿਆਦਾ, ਜਿਹੜਾ ਫਾਈਬਰ ਆਪਣੇ ਚੌਲ ਤੇ ਕਣਕ ਦੇ ਵਿਚ 0.2 ਤੋਂ ਲੈ ਕੇ 2% ਤੱਕ ਹੈਗਾ ਵੈ, ਇਨ੍ਹਾਂ ਦੇ ਵਿਚ 3.5 ਤੋਂ ਲੈ ਕੇ 13.5 ਗ੍ਰਾਮ ਹੈਗਾ ਵੈ, ਜੋ ਸਾਡੀ ਜਿਹੜੀ ਰੋਜ਼ ਦੀ ਜਿਹੜੀ ਸਾਡੀ ਰਿਕੁਆਇਰਮੈਂਟ ਹੈਗੀ ਹੈ ਫਾਈਬਰ ਦੀ ਉਹ ਹੈਗੀ 35 ਗ੍ਰਾਮ। ਤੇ ਆਪਣਾ ਅਗਰ ਆਪਾਂ ਤਿੰਨੋ ਟਾਈਮ ਇਹਦੇ ਵਿਚੋਂ ਕੁਛ ਵੀ ਲੈ ਲਈਏ ਤੇ ਆਪਣੀ ਕਿੰਨੀ ਫਾਈਬਰ ਦੀ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਹੈ, ਇਹ ਚੀਜ਼ਾਂ ਸੋਚਣ ਲਈ ਹੈਗੀ ਹੈ। ਫਿਰ ਅੱਜ ਕੱਲ ਦੇਖੋ ਹਰ ਬੱਚੇ ਨੂੰ ਅਨੀਮੀਆ ਹੋ ਰਿਹਾ, ਉਹਦੇ ਚ ਖੂਨ ਦੀ ਕਮੀ ਪਾਈ ਜਾ ਰਹੀ ਹੈ, ਜਨਾਨੀਆਂ ਵਿਚ, ਔਰਤਾਂ ਦੇ ਵਿਚ ਵੀ ਇਹ ਖੂਨ ਦੀ ਕਮੀ ਪਾਈ ਜਾ ਰਹੀ ਹੈ। ਕਿਉਂ ਪਾਈ ਜਾ ਰਹੀ ਹੈ? ਕਿਉਂਕਿ ਆਇਰਨ ਜਿਹੜਾ ਵੈ ਉਹ ਘਟਦਾ ਜਾ ਰਿਹਾ, ਇਨ੍ਹਾਂ ਦੇ ਵਿਚ ਆਇਰਨ ਦੀ ਮਾਤਰਾ ਵੀ ਬਹੁਤ ਜ਼ਿਆਦਾ ਵੈ। ਜੇ ਆਪਾਂ ਇੱਕ ਇਗਜ਼ਾਮਪਲ ਦੇ ਤੌਰ ਤੇ ਮੈਂ ਜੇ ਕਹਾਂ, ਆਪਾਂ ਬਾਜਰਾ ਹੀ ਲੈ ਲਈਏ, ਉਹਦੇ ਵਿਚ ਤੁਹਾਨੂੰ 11 ਮਿਲੀਗ੍ਰਾਮ ਦੇ ਅਰਾਊਂਡ ਆਇਰਨ ਮਿਲ ਜਾਂਦਾ ਵੈ। ਜੇ ਤੁਸੀਂ ਕੋਡੋ ਮਿਲਟ ਲਓ, ਇਹਦੇ ਵਿਚ ਬਹੁਤ ਜ਼ਿਆਦਾ, ਜਿਵੇਂ ਕੋਡੋ ਨੂੰ ਆਪਾਂ ਉਹ ਵੀ ਕਹਿੰਦੇ ਆ ਜੀ ਕੋਡੋਨ, ਇੱਥੇ ਤਾਂ ਕੋਡੋ ਕਹਿੰਦੇ ਨੇ, ਕੋਡੋ ਮਿਲਟ ਜਿਹੜਾ ਹੈਗਾ ਵੈ ਉਹਦੇ ਚ 107 ਮਿਲੀਗ੍ਰਾਮ ਜਿਹੜਾ ਵੈ ਆਇਰਨ ਹੈਗਾ ਵੈ। ਇਹ ਹੁਣ ਦੇਖੋ ਸਬਜ਼ੀ ਦੀ ਗੱਲ ਕਰੀਏ, ਜੇ ਆਪਾਂ ਪਾਲਕ ਦੀ ਗੱਲ ਕਰੀਏ, ਪਹਿਲੇ ਕਹਿੰਦੇ ਸੀ ਪਾਲਕ ਖਾ ਲਓ ਆਇਰਨ ਮਿਲ ਜਾਏਗਾ, ਪਾਲਕ 125 ਮਿਲੀਗ੍ਰਾਮ ਹੁੰਦਾ ਸੀ ਪਹਿਲੇ, ਹੁਣ ਉਹ 2.5 ਮਿਲੀਗ੍ਰਾਮ ਰਹਿ ਗਿਆ, ਕਿੱਥੋਂ ਤੋਂ ਕਿੱਥੇ ਆ ਗਿਆ। ਆਪਾਂ ਪਾਲਕ ਖਾ ਕੇ ਵੀ ਉਹ ਆਇਰਨ ਦੀ ਡੇਰੀ ਡੈਫੀਸ਼ੀਐਂਸੀ ਪੂਰੀ ਨਹੀਂ ਕਰ ਸਕਦੇ। ਵਿਭਿੰਨਤਾ ਹਰ ਚੀਜ਼ ਚਾਹੀਦੀ ਹੈ ਸਾਨੂੰ, ਆਪਣੀ ਜਿਹੜੀ ਖਾਣ ਦੀ ਪਲੇਟ ਹੈ ਉਹਦੇ ਵਿਚ ਵਿਭਿੰਨਤਾ ਲਿਆਣੀ ਪੈਣੀ ਹੈ। ਵਿਭਿੰਨਤਾ ਫਸਲਾਂ ਦੀ ਨਹੀਂ ਹੈਗੀ, ਵਿਭਿੰਨਤਾ ਸਾਡੇ ਖਾਣੇ ਦੀ

0: ਪਲੇਟ ਹੋਣੀ ਚਾਹੀਦੀ। ਜੇ ਪਲੇਟ ਚ ਵਿਭਿੰਨਤਾ ਹੋਊਗੀ ਫਸਲਾਂ ਦੀ ਵਿਭਿੰਨਤਾ ਆਪੇ ਹੋ ਜਾਊਗੀ। ਉਹੀ ਜਿਵੇਂ ਚੱਲਦਾ ਡਿਮਾਂਡ ਐਂਡ ਪ੍ਰੋਡਕਸ਼ਨ ਦੀ, ਆ ਜਿਹੜੇ ਹੱਥੋ ਹੱਥ ਹੈਗੇ ਨੇ, ਲੋਕਾਂ ਦੀ ਡਿਮਾਂਡ ਆਏਗੀ, ਫਾਰਮਰ ਆਪੇ ਆਣਗੇ। ਇਹਨੂੰ ਸਮਝਿਆ ਜਾਂਦਾ, ਮੋਟੇ ਅਨਾਜਾਂ ਨੂੰ ਨਾ ਸਿਰਫ ਸਮਝਿਆ ਜਾਂਦਾ ਕਿ ਜਿਹੜਾ ਗਰੀਬ ਕਿਸਾਨ ਹੈ ਨਾ, ਇਹ ਉਹਦੀ ਫਸਲ ਹੈ। ਜਿਹੜੇ ਮੋਟੇ ਹੈਗੇ ਨੇ ਆਪਣੇ ਕਿਸਾਨ,
1: ਖਾਣਾ ਵੀ
0: ਕਹਿ ਲੋ, ਖਾਣਾ ਵੀ, ਤਾਂ ਹੀ ਉਹ ਇੰਨੇ ਤੰਦਰੁਸਤ ਹੈ। ਸਾਡੇ ਘਰ ਦੀਆਂ ਜਿਹੜੀਆਂ ਮੇਡਸ ਹੈਗੀਆਂ, ਉਹ ਸਾਡੇ ਨਾਲੋਂ ਵੱਧ ਕੰਮ ਕਰ ਲੈਂਦੀਆਂ ਹੈਗੀਆਂ, ਅਸੀਂ ਨਹੀਂ ਕਰ ਪਾਉਂਦੇ, ਕਿਉਂਕਿ ਸਾਡਾ ਰੁਝਾਨ ਜਿਹੜਾ ਵਾ ਮੈਦੇ ਵਾਲੀ ਚੀਜ਼ਾਂ ਦੇ ਉੱਪਰ ਜ਼ਿਆਦਾ ਹੈਗਾ।
1: ਉਹਦੇ ਨਾਲ
0: ਆਪਣਾ ਜਿਹੜਾ ਲਾਈਫ ਸਟਾਈਲ ਹੈਗਾ ਇਹ ਬਦਲ ਗਿਆ, ਆਪਣਾ ਖਾਣ ਪੀਣ ਬਦਲ ਗਿਆ। ਇਹ ਬਦਲਦੇ ਬਦਲਦੇ ਸਾਰਾ ਰੁਝਾਨ ਕਿੱਥੇ ਚਲਾ ਗਿਆ? ਝੋਨੇ ਤੇ ਕਣਕ ਦੇ ਉੱਪਰ। ਸਰਕਾਰ ਨੇ ਸੋਚਿਆ ਕੁਛ ਸੀਗਾ, ਹੋ ਕੁਛ ਗਿਆ। ਅਸੀਂ ਪ੍ਰੋਡਕਸ਼ਨ ਪੂਰੇ ਭਾਰਤ ਨੂੰ ਦੇਣ ਦੇ ਚੱਕਰ ਦੇ ਵਿੱਚ ਸਾਡਾ ਪੰਜਾਬ ਹੀ ਵਾਟਰ ਟੇਬਲ ਤੋਂ ਕਿੰਨਾ ਨੀਚੇ ਚਲਾ ਗਿਆ।
1: ਬਿਲਕੁਲ। ਦੇਖੋ ਹੁਣ ਆਪਾਂ ਜਿੱਦਾਂ ਤੁਸੀਂ ਡਾਕਟਰ ਸਾਹਿਬ ਬੜੇ ਤਫਸੀਲ ਨਾਲ ਜ਼ਿਕਰ ਕੀਤਾ ਹੈ ਕਿ ਖੇਤੀ ਚ ਭਿੰਨਤਾ ਤਾਂ ਆਊ ਜੇ ਸਾਡੀ ਪਲੇਟ ਚ ਭਿੰਨਤਾ ਆਊ, ਤੇ ਪਲੇਟ ਚ ਭਿੰਨਤਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਥੋੜਾ ਜਿਹਾ ਬ੍ਰੈਡ ਰੱਖ ਲਿਆ ਤੇ ਬਰਗਰ ਖਾ ਲਿਆ, ਵਿੱਚ ਆਹ ਨੂਡਲ ਦੀ ਗੱਲ ਕੀਤੀ ਤੁਸੀਂ, ਹਨਾ, ਉਹਦੇ ਨਾਲ ਨਹੀਂ। ਸਾਨੂੰ ਜਿਹੜੀ ਸਾਡੀ ਖੁਰਾਕ ਹੈ, ਅਨਾਜ ਹੈ, ਉਹ ਚ ਤਬਦੀਲੀ ਲਿਆਉਣੀ ਪਊ। ਜਿੱਥੇ ਅਸੀਂ ਆਟਾ ਖਾਂਦੇ ਹਾਂ ਤੇ ਉੱਥੇ ਸਾਨੂੰ ਮੋਟੇ ਅਨਾਜਾਂ ਨੂੰ ਵਿੱਚ ਸ਼ਾਮਲ ਕਰਨਾ ਪੈਣਾ ਹੈ, ਜਿੱਦਾਂ ਤੁਸੀਂ ਦੱਸਿਆ ਕਿ ਉਹਨਾਂ ਚ ਗੁਣਵੱਤਾ ਬਹੁਤ ਜ਼ਿਆਦਾ ਹੈ, ਤੇ ਜੋ ਅੱਜ ਤੋਂ ਅਸੀਂ ਸਾਡੇ ਪੁਰਖਿਆਂ ਦੀ, ਸਾਡੇ ਬਜ਼ੁਰਗਾਂ ਦੀਆਂ ਉਮਰਾਂ, ਕੱਦ ਕਾਠ, ਉਹਨਾਂ ਦੀਆਂ ਸਿਹਤਾਂ ਜਾਂ ਉਹਨਾਂ ਦੀਆਂ ਤੰਦਰੁਸਤੀਆਂ ਬਾਰੇ ਗੱਲਾਂ ਸੁਣਦੇ ਹਾਂ ਇਤਿਹਾਸ ਦੇ ਵਿੱਚ, ਤੇ ਉਹ ਸਾਤੋਂ ਵੀ ਕੋਈ ਦੂਰ ਨਹੀਂ ਹੈ। ਪਰ ਕਰਨਾ ਕੀ ਹੈ ਕਿ ਸਾਨੂੰ ਸਿਰਫ ਆਪਣੇ ਖਾਣ ਦੇ ਵਿੱਚ ਤਬਦੀਲੀ, ਆਪਣੇ ਰਹਿਣ ਸਹਿਣ ਦੇ, ਖਾਣ ਨਾਲ ਵੀ ਨਹੀਂ, ਰਹਿਣ ਸਹਿਣ
0: ਚ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਤਬਦੀਲੀ ਲਿਆਈਏ।
1: ਹੁਣ ਥੋੜਾ ਜਿਹਾ ਆਪਾਂ ਇਹ ਸਮਝਣਾ ਚਾਹਾਂਗੇ ਕਿ ਮੋਟੇ ਅਨਾਜਾਂ ਦੀ ਜਦੋਂ ਫਰਿਸ਼ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਮੋਟੇ ਅਨਾਜ ਆ, ਜਿੱਦਾਂ ਤੁਸੀਂ ਬਾਜਰੇ ਦਾ ਜ਼ਿਕਰ ਕੀਤਾ ਹੈ, ਤੇ ਕੋਧਰਾ ਹੈ, ਕੰਗਣੀ ਹੈ, ਥੋੜਾ ਜਿਹਾ ਅਸੀਂ ਤੁਹਾਡੇ ਜ਼ਰੀਏ ਜਾਣਨਾ ਚਾਹਾਂਗੇ ਸਾਡੇ ਸੁਣਨ ਵਾਲਿਆਂ ਲਈ, ਕਿਹੜੇ ਕਿਹੜੇ ਮੋਟੇ ਅਨਾਜ ਹੈ ਜਿਨ੍ਹਾਂ ਨੂੰ ਆਪਾਂ ਕਾਸ਼ਤਕਾਰਾਂ ਦੇ ਪੱਖ ਦੇ ਉੱਤੇ, ਖਾਣ ਪੀਣ ਦੇ ਵੀ ਕਾਸ਼ਤਕਾਰਾਂ ਦੇ ਪੱਖ ਦੇ ਉੱਤੇ। ਹੁਣ ਕਈ ਵਾਰ ਡਾਕਟਰ ਸਾਹਿਬ ਇਹ ਵੀ ਹੈ ਕਿ ਭਰਮ ਭੁਲੇਖੇ ਲੋਕਾਂ ਨੂੰ ਇਹ ਪੈ ਜਾਂਦੇ ਹੈ ਕਿ ਉਹ ਕਹਿੰਦੇ ਮੋਟਾ ਅਨਾਜ ਖਾਓ, ਤੋ ਤਿੰਨੇ ਡਾਂਗੀ ਮੋਟਾ ਅਨਾਜ ਖਾਈ ਜਾਂਦੇ ਹੈ, ਕਿਉਂਕਿ ਹਰ ਚੀਜ਼ ਦਾ ਜਿੱਦਾਂ ਕਹਿੰਦੇ ਨੇ ਅਤੀ ਜਿਹੜੀ ਹੈ ਹਰ ਚੀਜ਼,
0: ਹਾਂਜੀ ਉਹ ਮਾੜੀ,
1: ਹਾਂ, ਨਿਯਮਤ ਮਾਤਰਾ ਦੇ ਵਿੱਚ ਸਾਨੂੰ ਕਿੰਨੀ ਖਾਣੀ ਚਾਹੀਦੀ ਹੈ, ਕਦੋਂ ਖਾਣੀ ਚਾਹੀਦੀ ਹੈ, ਹਨਾ, ਕੀ ਖਾਣਾ ਤੇ ਕਦੋਂ ਖਾਣਾ, ਇਹ ਸਭ ਤੋਂ ਜ਼ਿਆਦਾ ਮਹੱਤਵ ਰੱਖਦਾ ਹੈ। ਕਿਹੜੇ ਕਿਹੜੇ ਅਨਾਜ ਹੈ ਜਿਨ੍ਹਾਂ ਨੂੰ ਆਪਾਂ ਆਪਣੇ ਖਾਣ ਪੀਣ ਚ, ਖੇਤੀ ਚ ਤਾਂ ਆਪਣੇ ਆਪ ਆ ਜਾਣਗੇ, ਤੇ ਖਾਣ ਪੀਣ ਦੀ ਆਦਤ ਦੇ ਵਿੱਚ ਸ਼ੁਮਾਰ ਕਰ ਸਕਦੇ।
0: ਜਿਵੇਂ ਜੀ ਹੁਣ ਮੋਟੇ ਅਨਾਜ ਦੀ ਗੱਲ ਕਰੀਏ, ਆਪਾਂ ਨੂੰ ਮਲਟੀ ਗ੍ਰੇਨ ਆਟਾ ਲਿਆਉਣਾ ਚਾਹੀਦਾ, ਜਿਹਦੇ ਵਿੱਚ ਆਪਾਂ ਜਵਾਰ ਵੀ ਪਾਈਏ, ਆਪ ਪਿਸਵਾ ਕੇ, ਉਹ ਜਿਹੜੇ ਪੈਕਿੰਗ ਵਿੱਚ ਮਿਲਦੇ ਨਾ, ਸਾਨੂੰ ਨੀ ਪਤਾ ਕੰਪਨੀਆਂ ਨੇ ਕੀ ਪਾਇਆ ਹੁੰਦਾ, ਜੇ ਆਪਾਂ ਟੈਸਟਿੰਗ ਕਰਾਉਣ ਜਾਂਦੇ ਤਾਂ ਉਹ ਮੈਦਾ ਹੀ ਨਿਕਲਦਾ ਜ਼ਿਆਦਾ ਉਹਦੇ ਵਿੱਚ। ਇਸ ਕਰਕੇ ਆਪ ਪਿਸਵਾਓ ਚੱਕੀਆਂ ਤੇ ਜਾ ਕੇ, ਬਗੈਰ ਰੁੱਲੇ ਵਾਲਾ ਆਟਾ ਲੈ ਕੇ ਆਓ, ਤੇ ਉਹਦੇ ਵਿੱਚ ਤੁਸੀਂ ਇੱਕ ਇੱਕ ਮੁੱਠੀ, ਚਾਹੇ ਪੰਜ ਆਪਣੇ ਅਲੱਗ ਅਲੱਗ ਆਟੇ ਕਰ ਲਓ, ਜਵਾਰ ਕਰ ਲਓ, ਬਾਜਰਾ ਕਰ ਲਓ, ਰਾਗੀ ਕਰ ਲਓ, ਆਪਣਾ ਛੋਲਿਆਂ ਦਾ ਆਟਾ ਕਰ ਲਓ, ਇਹ ਆਟਿਆਂ ਦਾ ਇੱਕ ਇੱਕ ਮੁੱਠੀ ਪਾ ਕੇ ਆਪਣਾ ਇੱਕ ਟਾਈਮ ਦਾ ਆਟਾ ਗੁੰਨੋ। ਲੋਕੀ ਕਹਿੰਦੇ ਜੀ ਰੋਟੀ ਬੜੀ ਸਖਤ ਹੋ ਜਾਂਦੀ ਹੈ ਜਾਂ ਸੁੱਕ ਜਾਂਦੀ ਹੈ, ਕੁਛ ਵੀ ਨਹੀਂ ਹੁੰਦਾ, ਆਪਾਂ ਨੂੰ ਸਿਹਤ ਪਹਿਲੇ ਦੇਖਣੀ ਹੈ, ਆਪਾਂ ਸਵਾਦ ਬਾਅਦ ਚੋਂ ਦੇਖੀਏ। ਮੈਂ ਹੁਣੇ ਗੱਲ ਕੀਤੀ, ਤਾਕਤਵਰ ਤੁਸੀਂ ਤਾਂ ਹੀ ਬਣੋਗੇ ਜੇ ਤੁਸੀਂ ਮੋਟੇ ਅਨਾਜਾਂ ਨੂੰ ਆਪਣੀ ਡਾਇਟ ਦੇ ਵਿੱਚ ਲੈ ਕੇ ਆਓਗੇ, ਕਿਉਂਕਿ ਉਹਦੇ ਵਿੱਚ ਫਾਈਬਰ ਵੀ ਹੈਗਾ ਜੀ, ਉਹਦੇ ਵਿੱਚ ਆਇਰਨ ਵੀ ਹੈਗਾ ਜੀ, ਉਹਦੇ ਵਿੱਚ ਜਿਹੜਾ ਪ੍ਰੋਟੀਨ ਹੈਗਾ ਉਹ ਵੀ ਤੁਹਾਡਾ ਕਣਕ ਦੇ ਤੇ ਉਹਦੇ ਬਰਾਬਰ ਹੀ ਆ ਜਾਂਦਾ ਹੈ। 7-12% ਜਿਹੜਾ ਪ੍ਰੋਟੀਨ ਹੈਗਾ ਮੋਟੇ ਅਨਾਜਾਂ ਵਿੱਚ ਪਾਇਆ ਜਾਂਦਾ ਹੈ, ਪਰ ਇਹ ਮੋਟੇ ਅਨਾਜ ਥੋੜੇ ਗਰਮ ਵੀ ਕਹਿੰਦੇ ਹੈਗੇ ਕਿ ਹੁੰਦੇ ਆ, ਇਸ ਕਰਕੇ ਇਹਨਾਂ ਦੀ ਅਮਾਊਂਟ ਇੱਕ ਇੱਕ ਮੁੱਠੀ ਜ਼ਰੂਰ ਪਾਓ। ਹੁਣ ਜੇ ਮੈਂ ਅਗਰ ਇੱਕ ਐਗਜ਼ਾਮਪਲ ਦਵਾਂ, ਜੇ 3 ਸਾਲ ਦਾ ਕੋਈ ਬੱਚਾ ਹੈ, ਉਹਦੇ 100 ਗ੍ਰਾਮ ਜੇ ਤੁਸੀਂ ਬਾਜਰਾ ਉਹਨੂੰ 3 ਟਾਈਮ ਆਪਣਾ ਡੇਲੀ ਖਵਾਉਂਦੇ ਹੋ, ਤੇ ਉਹਦੀ ਜਿਹੜੀ ਪ੍ਰਤੀ ਦਿਨ ਦੀ ਆਇਰਨ ਦੀ ਰਿਕੁਆਇਰਮੈਂਟ ਹੈ ਉਹ ਪੂਰੀ ਹੋ ਜਾਂਦੀ ਹੈ, ਜੇ ਉਸ ਤੋਂ ਛੋਟਾ ਹੈ ਉਹਨੂੰ ਘੱਟ ਦੇਣਾ। ਇਸ ਤਰ੍ਹਾਂ ਆਪਾਂ ਪਹਿਲੇ ਇੱਕ ਤਾਂ ਨੌਲੇਜ ਵੀ ਲਓ ਜੀ ਥੋੜੀ ਜਿਹੀ, ਕਿ ਆਪਾਂ ਨੂੰ ਕਿਹੜੀ ਚੀਜ਼ ਚਾਹੀਦੀ ਹੈ। ਹੁਣ ਸਾਡੀ ਪਲੇਟ ਦੇ ਵਿੱਚ ਸਲਾਦ ਵੀ ਜ਼ਰੂਰੀ ਹੈ, ਸਾਡੀ ਪਲੇਟ ਵਿੱਚ ਦਾਲ ਵੀ ਜ਼ਰੂਰੀ ਹੈ, ਸਾਡੀ ਪਲੇਟ ਵਿੱਚ ਸਬਜ਼ੀ ਵੀ ਜ਼ਰੂਰੀ ਹੈ, ਤੇ ਸਾਡਾ ਆਟਾ ਜਿਹੜਾ ਵਾ ਉਹ ਮਿਕਸ ਆਟਾ ਹੋਣਾ ਚਾਹੀਦਾ ਅੱਜ ਦੀ ਡੇਟ ਵਿੱਚ, ਨਹੀਂ ਤਾਂ ਬੜੀ ਹੀ ਸਾਰੀ ਬਿਮਾਰੀਆਂ ਖੜੀਆਂ ਵਾ ਤੁਹਾਨੂੰ ਘੇਰਨ ਲਈ, ਔਰ ਘੇਰ ਵੀ ਰਹੀਆਂ ਵਾ।
1: ਅੱਛਾ ਡਾਕਟਰ ਸਾਹਿਬ, ਜਿੱਥੋਂ ਜਿੱਦਾਂ ਤੁਸੀਂ ਕਿਹਾ ਕਿ ਬਿਮਾਰੀਆਂ ਤੋਂ ਬਚਣਾ ਜਿਹੜਾ ਹੈ, ਕਿਉਂਕਿ ਬਿਮਾਰੀ ਕੋਈ ਬਾਹਰੋਂ ਤਾਂ ਆਉਂਦੀ ਨਹੀਂ, ਬਿਮਾਰੀ ਪੈਦਾ ਕੌਣ ਕਰਦਾ, ਅਸੀਂ ਆਪ ਕਰਦੇ ਹਾਂ, ਕਿਉਂਕਿ ਜੀਵ ਦਾ ਸਵਾਦ ਹੈ, ਜੀਵ ਹੀ ਜਿਹੜਾ ਹੈ, ਕਹਿੰਦੇ ਹੁੰਦੇ ਨੇ ਵੀ ਸਾਡੇ ਰਿਸ਼ਤੇ ਬਣਾ ਦਿੰਦੀ ਹੈ ਤੇ ਜੀਵ ਹੀ ਵਿਗਾੜ ਦਿੰਦੀ ਹੈ, ਤੇ ਜੀਵ ਨਾਲ ਹੀ ਆਪਾਂ ਖਾਂਦੇ ਹਾਂ ਸਵਾਦ ਦੇ, ਅਸੀਂ ਇਹ ਨਹੀਂ ਦੇਖਦੇ ਕਿ ਜਿਹੜੀ ਚੀਜ਼ ਸਵਾਦ ਹੈ ਜਦੋਂ ਗਲੇ ਸੰਗ ਤੋਂ ਥੱਲੇ ਚਲੀ ਜਾਂਦੀ ਹੈ, ਇਹਨੇ ਅੱਗੇ ਜਾ ਕੇ ਕੀ ਭੜਥੂ ਪਾਉਣਾ ਹੈ, ਸਮਝਣਾ ਤਾਂ ਸਿਰਫ ਇੰਨਾ ਹੀ ਚਾਹੀਦਾ ਹੈ। ਸੋ ਇਸ ਕਰਕੇ ਕਈ ਵਾਰੀ ਸਾਨੂੰ ਇਹ ਲੱਗਦਾ ਕਿ ਯਾਰ ਇਹ ਚੀਜ਼ ਜਾਂ ਕੌੜੀ ਹੈ, ਖਾਣ ਚ ਸਵਾਦ ਨਹੀਂ ਹੈ, ਪਰ ਜਿਹੜਾ ਕੌਣ ਤੂੰਬਾ ਸਭ ਤੋਂ ਜ਼ਿਆਦਾ ਗੁਣਕਾਰੀ ਹੁੰਦਾ ਹੈ। ਸੋ ਇਹ ਚੀਜ਼ ਨੂੰ ਵੀ ਆਪਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੇ ਮੋਟੇ ਅਨਾਜ ਜਦੋਂ ਆਪਾਂ ਗੱਲ ਕਰਦੇ ਹਾਂ, ਹੁਣ ਮੈਂ ਜਿੱਦਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਸਾਨੂੰ ਜਦੋਂ ਉਹਨਾਂ ਨੂੰ ਖਾਣਾ ਜਾਂ ਆਪਣੀ ਖੁਰਾਕ ਦੇ ਵਿੱਚ ਸ਼ਾਮਲ ਕਰਨਾ ਹੈ ਕਿ ਹਫ਼ਤੇ ਦੇ ਵਿੱਚ ਇੱਕ ਦਿਨ ਖਾਣਾ ਚਾਹੀਦਾ ਹੈ ਜਾਂ ਫਿਰ ਹਫ਼ਤੇ 'ਚ ਦੋ ਦਿਨ ਖਾਣਾ ਚਾਹੀਦਾ, ਕਿਹੜੇ ਢੰਗ ਖਾਣਾ ਚਾਹੀਦਾ, ਸਵੇਰ ਦੇ ਟਾਈਮ ਖਾਣਾ ਚਾਹੀਦਾ, ਦੁਪਹਿਰੇ ਖਾਣਾ ਚਾਹੀਦਾ ਹੈ, ਰਾਤ ਨੂੰ ਖਾਣਾ ਚਾਹੀਦਾ, ਜਿੱਦਾਂ ਤੁਸੀਂ ਕਿਹਾ ਕਈ ਗਰਮ ਵੀ ਹੁੰਦੇ ਹੈ ਭਾਰੇ ਵੀ ਹੁੰਦੇ ਹੈ, ਕਿਉਂਕਿ ਕਈ ਹੁਣ ਜਿੱਦਾਂ ਕਿਹਾ ਵੀ ਸਾਨੂੰ ਪਤਾ ਤਾਂ ਹੈ ਨਹੀਂ ਵੀ ਸਾਡੇ ਸਰੀਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਹੈ, ਹੋ ਸਕਦਾ ਸਾਡੇ ਸਰੀਰ 'ਚ ਉਹ ਚੀਜ਼ ਦੀ ਘਾਟ ਹੀ ਨਾ ਹੋਵੇ ਤਾਂ ਅਸੀਂ ਉਹ ਚੀਜ਼ ਨੂੰ ਖਾਈ ਚੱਲੀਏ, ਉਹਦਾ ਵੀ ਨੁਕਸਾਨ ਹੈ।
0: ਇਸੇ ਲਈ ਨਾ ਸਾਨੂੰ ਆਪਣੇ ਹਰ 6 ਮਹੀਨੇ ਬਾਅਦ ਬਲੱਡ ਦੇ ਟੈਸਟ ਵੀ ਕਰਾਉਣੇ ਚਾਹੀਦੇ ਤਾਂ ਕਿ ਪਤਾ ਲੱਗੇ ਕਿ ਸਾਡੇ ਵਿੱਚ ਕਿਹੜੀ ਚੀਜ਼ ਦੀ ਘਾਟ ਹੈਗੀ ਹੈ, ਫਿਰ ਉਸ ਤੋਂ ਹਿਸਾਬ ਨਾਲ ਸਾਨੂੰ ਆਪਣੀ ਪਲੇਟ ਨੂੰ ਸਜਾਉਣਾ ਚਾਹੀਦਾ। ਜਿਹੜੇ ਮੋਟੇ ਅਨਾਜ ਹੈਗੇ ਨੇ, ਜੇ ਤੁਸੀਂ ਦੋ ਡੰਗ ਵੀ ਲੈ ਲੈਂਦੇ ਹੋ ਆਪਣੀ ਰੋਟੀ ਦੇ ਰੂਪ ਦੇ ਵਿੱਚ, ਜਿਹੜੀ ਮਲਟੀਗ੍ਰੇਨ ਰੋਟੀ ਹੈ, ਤੇ ਉਹ ਇਨਫ ਹੈਗੇ ਤੁਹਾਨੂੰ ਫਾਈਬਰ ਦੇਣ ਵਿੱਚ, ਇਨਫ ਹੈਗੇ ਨੇ ਤੁਹਾਨੂੰ ਆਇਰਨ ਦੇਣ ਵਿੱਚ, ਉਹ ਚੀਜ਼ਾਂ ਦੇਣ ਵਿੱਚ ਤੁਹਾਨੂੰ ਇਨਫ ਮਿਲਣਗੇ। ਹੁਣ ਜੇ ਕੈਲਸ਼ੀਅਮ ਦੀ ਗੱਲ ਕਰੀਏ, ਸਾਨੂੰ ਕੈਲਸ਼ੀਅਮ ਤਾਂ ਮਖਾਣਿਆਂ ਤੋਂ ਵੀ ਬਹੁਤ ਮਿਲਦਾ ਹੈ, ਜੇ ਇੱਕ ਕਟੋਰੀ ਮਖਾਣਾ ਖਾਵਾਂਗੇ ਤਾਂ ਠੀਕ ਹੈ, ਜੇ ਆਪਾਂ ਇੱਕ ਕਟੋਰੀ ਤੋਂ ਵੱਧ ਮਖਾਣੇ ਖਾ ਲਏ ਤੇ ਉਹ ਤੁਹਾਡਾ ਜਿਹੜਾ ਹੈ ਕੈਲਸ਼ੀਅਮ ਉਹ ਬਹੁਤ ਵੱਧ ਜਾਊਗਾ। ਇਸ ਕਰਕੇ ਜਿਹੜੀ ਹਰ ਚੀਜ਼ ਦੀ ਅਤੀ, ਬਾਕੀ ਤੁਸੀਂ ਸਹੀ ਕਿਹਾ, ਅਤੀ ਜਿਹੜੀ ਹੈਗੀ ਹੈ ਉਹ ਮਾੜੀ ਹੁੰਦੀ ਹੈ, ਸੋਚ ਸਮਝ ਕੇ ਆਪਾਂ ਖਾਣਾ ਵੈ। ਤੇ ਜੇ ਹੁਣ ਇਹਦੇ ਵਿੱਚ ਵੀ ਕੈਲਸ਼ੀਅਮ ਆਪਾਂ ਦੇਖੀਏ, ਜਿਹੜੀ ਸਾਡੀ ਰਾਗੀ ਹੈ ਉਹਦੇ ਵਿੱਚ 350 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ, ਤੇ ਇਸ ਕਰਕੇ ਜੇ ਰਾਗੀ ਪਾ ਰਹੇ ਹਾਂ ਤੇ ਸੋਚ ਸਮਝ ਕੇ ਆਪਾਂ ਇੱਕ ਮੁੱਠੀ ਜਿਹੜੀ ਹੈ ਥੋੜੀ ਸੋਚ ਕੇ ਪਾਣੀ, ਯਾਨੀ ਕਿ ਦੋ ਮੁੱਠੀਆਂ ਪਾ ਦਿੱਤੀਆਂ,
1: ਇੱਕੋ ਦਿਨ ਚ ਤਾਕਤਵਰ ਨਹੀਂ ਬਣਨਾ,
0: ਨਹੀਂ ਬਣਨਾ ਆਪਾਂ ਹੌਲੀ ਹੌਲੀ, ਜਿਵੇਂ ਆਪਾਂ ਆਪਣੇ ਸਰੀਰ ਨੂੰ ਖਰਾਬ ਕਰਨ ਵਿੱਚ ਇੱਕ ਦਿਨ ਲਾਇਆ ਨਾ, ਉਵੇਂ ਹੀ ਆਪਾਂ ਇੱਕ ਦਿਨ ਨਹੀਂ, ਇੱਕ ਦਿਨ ਚ ਨਹੀਂ ਹੋ ਸਕਦੇ ਕਿ ਅੱਜ ਹੀ ਅਸੀਂ ਸਾਰਾ ਕੁਝ ਖਾ ਲਈਏ ਤੇ ਇੱਕ ਦਿਨ ਚ ਸਾਡੀ ਬਿਮਾਰੀਆਂ ਚਲੀ ਜਾਣ। ਹੌਲੀ ਹੌਲੀ ਸਬਰ ਰੱਖ ਕੇ ਆਪਣੀ ਪਲੇਟ ਨੂੰ ਉਸ ਤਰ੍ਹਾਂ ਸਮਝ ਕੇ ਤੇ ਉਹਨੂੰ ਇਨਕਲੂਡ ਕਰੋ ਆਪਣੀ ਡਾਇਟ ਵਿੱਚ, ਤਾਂ ਕਿ ਮੋਟੇ ਅਨਾਜ ਜਿਹੜੇ ਤੁਹਾਨੂੰ ਆਉਣ ਵਾਲੀਆਂ ਡਾਇਬਟੀਜ਼, ਅੱਜ ਦੇਖੋ ਜੇ ਡਾਇਬਟੀਜ਼ ਕਿਸੇ ਨੂੰ ਹੈ, ਸ਼ੂਗਰ ਦਾ ਰੋਗ ਕਿਸੇ ਨੂੰ ਹੈਗਾ, ਤੇ ਉਹਨੂੰ ਬੀਪੀ ਦੀ ਪ੍ਰੋਬਲਮ ਆਣੀ ਹੀ ਆਣੀ ਹੈ, ਤੇ ਹੋ ਕਿਉਂ ਰਿਹਾ? ਕਿਉਂਕਿ ਤੁਸੀਂ ਗਲੂਕੋਜ਼ ਜ਼ਿਆਦਾ ਲੈ ਰਹੇ ਹੋ। ਜਿਹੜੇ ਆਪਣੇ ਕਣਕ ਹੈਗੀ ਹੈ, ਝੋਨਾ ਹੈਗਾ, ਉਹਦਾ ਜਿਹੜਾ ਫਾਈਬਰ ਹੁੰਦਾ ਉਹ ਮਿਲਿੰਗ ਦੇ ਟਾਈਮ ਦੇ ਵਿੱਚ ਜਿਹੜਾ ਹੈਗਾ ਉਹ ਉਹਨਾਂ ਦੀ ਆਊਟਰ ਕੋਟਿੰਗ ਚ ਹੁੰਦਾ, ਉਹ ਵੀ ਨਿਕਲ ਜਾਂਦਾ।
2: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਵਿਸ਼ਾਲ ਸ਼ਰਮਾ। ਲੋਕ ਸਭਾ ਨੇ ਲੋਕ ਪਰੀਕਸ਼ਾ ਅਨੁਚਿਤ ਸਾਧਨ ਰੋਕਥਾਮ ਸੰਸ਼ੋਧਨ ਵਿਧੇਯਕ 2026 ਪਾਰਿਤ ਕਰ ਦਿਆ ਹੈ। ਇਸ ਵਿਧੇਯਕ ਸੇ ਲੋਕ ਪਰੀਕਸ਼ਾ ਅਨੁਚਿਤ ਸਾਧਨ ਰੋਕਥਾਮ ਅਧਿਨਿਯਮ 2024 ਮੇਂ ਸੰਸ਼ੋਧਨ ਕੀਆ ਗਿਆ ਹੈ। ਵਿਧੇਯਕ ਮੇਂ 10 ਵਰਸ਼ ਤੱਕ ਕੇ ਕਾਰਾਵਾਸ, 10 ਕਰੋੜ ਰੁਪਏ ਤੱਕ ਕਾ ਜੁਰਮਾਨਾ ਔਰ ਅਪਰਾਧੀਓਂ ਕੀ ਸੰਪਤੀ ਜ਼ਬਤ ਕਰਨੇ ਕਾ ਪ੍ਰਾਵਧਾਨ ਹੈ। ਮਾਮਲੋਂ ਕੇ ਸ਼ੀਘ੍ਰ ਨਿਪਟਾਰੇ ਕੇ ਲੀਏ ਪ੍ਰਤੀਕ ਰਾਜ ਸਰਕਾਰ ਔਰ ਕੇਂਦਰ ਸ਼ਾਸਿਤ ਪ੍ਰਦੇਸ਼ ਕੋ ਦੈਨਿਕ ਸੁਣਵਾਈ ਕੇ ਲੀਏ ਵਿਸ਼ੇਸ਼ ਫਾਸਟ ਟ੍ਰੈਕ ਨਿਆਇਲੇ ਸਥਾਪਿਤ ਕਰਨੇ ਕਾ ਆਦੇਸ਼ ਦਿਆ ਗਿਆ ਹੈ। ਅਪਰਾਧੋਂ ਕੀ ਜਾਂਚ ਪੁਲਿਸ ਥਾਣੇ ਮੇਂ ਸੂਚਨਾ ਦਰਜ ਹੋਣੇ ਕੀ ਤਾਰੀਖ ਸੇ 2 ਮਹੀਨੇ ਕੇ ਭੀਤਰ ਪੂਰੀ ਕੀ ਜਾਣੀ ਚਾਹੀਏ। ਮੁਕਦਮੇ ਕੀ ਸੁਣਵਾਈ ਆਰੋਪ ਪੱਤਰ ਦਾਖਲ ਹੋਣੇ ਕੀ ਤਾਰੀਖ ਸੇ 3 ਮਹੀਨੇ ਕੇ ਭੀਤਰ ਪੂਰੀ ਹੋਣੀ ਚਾਹੀਏ। कार्मिक लोक शिकायत और पेंशन राज्य मंत्री जितेंद्र सिंह ने कहा कि यह संशोधन कानून को और अधिक सख्त बनाने तथा त्वरित न्याय दिलाने के लिए किया गया है।
3: सरकार की प्रतिबद्धता का आप इसी बात से अनुमान लगा सकते हैं कि इसी विधेयक के लाने के साथ ही साथ हमारे लॉ मिनिस्टर की ओर से भी एक प्रस्ताव जारी कर दिया गया। स्पेशल फास्ट ट्रैक कोर्ट्स है, इनको स्थापित करने का भी काम प्रारंभ किया जाए। उसमें दिल्ली, मुंबई, कोलकाता, मध्य प्रदेश, बिहार, उत्तराखंड में पहले ही इन्होंने गठित कर दिया है और आने वाले दिनों में बाकी स्थानों पर।
2: राज्यसभा ने राष्ट्रीय सम्मान की रक्षा के लिए राष्ट्रीय गौरव अपमान निवारण संशोधन विधेयक 2026 पारित कर दिया है। विधेयक वंदे मातरम को राष्ट्रीय गान के समान वैधानिक संरक्षण प्रदान करेगा। वंदे मातरम के अपमान के लिए अब 3 वैध, जुर्माना या दोनों की सजा हो सकती है। गृह राज्य मंत्री नित्यानंद राय ने कहा कि वंदे मातरम का जानबूझकर अपमान करना वर्तमान कानून के अंतर्गत दंडनीय होगा। उन्होंने कहा कि वंदे मातरम का विरोध तुष्टिकरण की नीति को दर्शाता है जो राष्ट्र के गौरव को ठेस पहुंचाता है। रेल मंत्री अश्विनी वैष्णव ने कहा है कि रेलवे में सुरक्षा को सर्वोच्च प्राथमिकता दी जाती है और पिछले कुछ वर्षों में उठाए गए विभिन्न सुरक्षा उपायों के कारण दुर्घटनाओं की संख्या में भारी कमी आई है। लोकसभा में आज लिखित उत्तर में श्री वैष्णव ने कहा कि व्यापक और विस्तृत परीक्षणों के बाद कवच के चौथे संस्करण को 20 जुलाई तक दिल्ली मुंबई और दिल्ली हावड़ा के व्यस्ततम मार्गों पर 2500 किलोमीटर से अधिक मार्ग पर सफलतापूर्वक चालू कर दिया गया है। प्रधानमंत्री नरेंद्र मोदी 2 अगस्त को नशा मुक्त युवा फॉर विकसित भारत संकल्प अभियान का शुभारंभ करेंगे। ये नशाखोरी के खिलाफ 100 सप्ताह का राष्ट्रव्यापी जन भागीदारी आंदोलन है। इस पहल का लक्ष्य जागरूकता, सामुदायिक सहभागिता और निरंतर जन भागीदारी को बढ़ावा देकर नशा मुक्त भारत के निर्माण के लिए युवाओं को

ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਆ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ।

ਤਾਪੀਆਂ ਤਾਪੀਆਂ ਜਿੰਨਾ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ

ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਜਤ ਆਵਨ ਕਾ ਸਦਕਾ ਸਰਬ ਸੁਖ ਹੋਵਾ ਜਹ ਜਹ ਖਾਲਸਾ ਜੀ ਸਾਹਿਬ ਤਹ ਰਿਆਏ ਤੋ ਦੇਗ ਤੇਗ ਪਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੇ ਜੀ ਵਾਹਿਗੁਰੂ ਬੋਲੇ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਪੁਰਸਾ ਦਾਨ ਦਾਨ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਸੋੜਿਆ ਗਿਆ ਹੈ ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲਦਾ

ਤਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜੂਰ ਸਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆ